ਜੀਉ ਰਹਿ ਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ।

ਸਮਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ।

ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੇ ਘਟ ਨ ਜਾਏ, ਨਾ ਉਹ ਮਰੈ ਨ ਹੋਵੇ ਸੋਗ, ਦਿੰਦਾ ਰਹੇ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜਿਵੜ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਸਾਰੇ ਤੇ ਕਮਜਾਤ, ਨਾਨਕ ਨਾਵੈ ਵਾਸਨਾਤ ਰਾ। ਗੁਜਰੀ ਮਹੱਲਾ ਚੌਥਾ।

ਜਨ ਨਪਿਤਾ ਲੋਕ ਸੁਤ ਵਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਗ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜੇ ਆਵੈ ਸਹਿ ਕੋ ਸਾਤ ਸਪਾਛੈ ਬਚਰੇ ਸ਼ਰਿਆ ਦਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਹਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ।

ਤੁਮੈਂ ਛਾੜ ਕੋਈ ਅਵਰ ਨਾ ਧਿਆਓ, ਜੋ ਵਰ ਚਾਹੋ ਸੋ ਤੁਮ ਤੇ ਪਾਓ। ਸੇਵਕ ਸਿੱਖਿਆ ਮਾਰੇ ਤਾਰੀ ਹੈ, ਚੁਨ ਚੁਨ ਸਤਰੇ ਹਮਾਰੀ ਮਾਰੀ ਹੈ, ਆਪ ਹਾਦੈ ਮੁਝੇ ਅਵਰਿਆ। ਮਰਨ ਕਾਲ ਕਾ ਤ੍ਰਾਸ ਨਿਵਰਿਆ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਹਸਤ ਵਜੋ ਕਰਿਓ ਰੱਛਾ।

ਕਛੁ ਨਾਹੀ। ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਦੇ ਸਭ ਹੂੰ ਕਹਿਤ ਸੁਨਾਏ ਕਵੇ ਵਾਚ ਦੋਹਰਾ। ਠਾਠ ਪਇਓ ਮੈਂ ਜੋਰ ਕਰ ਵਚਨ ਕਹਾ ਸਿਰ ਨਿਆਇ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੇ ਮਨ ਵਜੀਆਂ ਵਾਧਾਈਆਂ।

ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਪੁਖਾਂ ਸਭ ਗੁਆਈਆਂ ਕਰ ਸਾਂ ਸੁਖ ਮਨ ਆਏ ਵਸੇ।

ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਗਲਾ ਜਿਤ ਕਰ ਧਾਰੀਆ ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ।

ਸਤਿਗੁਰ ਵੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ ਰੱਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਬਟਾਲਾ ਸ਼ਹਿਰ ਵਿੱਚ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਉੱਥੇ ਅੱਜ ਵਿਆਹ ਪੁਰਬ ਸਾਰੀਆਂ ਸੰਗਤਾਂ ਮਨਾ ਰਹੀਆਂ। ਕੁਛ ਚਿਰ ਪਹਿਲਾਂ ਭਾਈ ਸਾਹਿਬ ਤਰਨਜੀਤ ਸਿੰਘ ਜੀ ਹੋਣੀ ਇਹਨਾਂ ਦੇ ਪਿਤਾ ਜੀ ਬਾਪੂ ਪਿਆਰਾ ਸਿੰਘ ਜੀ ਉਸ ਗੁਰੂ ਘਰ ਦੇ ਉੱਥੇ ਹੈੱਡ ਗ੍ਰੰਥੀ ਹੁੰਦੇ ਸੀ ਅਤੇ ਆਪਾਂ ਜਾਣਾ ਕੀਰਤਨ ਕਰਨ ਵਾਸਤੇ। ਤਿੰਨ ਦਿਨ ਮੈਂ ਨਾਨਕਸਰ ਵੱਲੋਂ ਜਾਂਦਾ ਹੁੰਦਾ ਸੀ, ਕਈ ਰੋ ਪਰਿਵਾਰ ਨੇ ਸੰਪਟ ਪਾਠ ਕਰਾਉਣਾ। ਸੱਤ ਦਿਨ ਇਹਨਾਂ ਦੇ ਪਿਤਾ ਜੀ ਨੇ ਰੋਜ਼ਾਨਾ ਆਣ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਦੀ ਹਾਜ਼ਰੀ ਜ਼ਰੂਰ ਭਰਨੀ। ਸੰਗਤਾਂ ਬਹੁਤ ਪਿਆਰ ਕਰਦੀਆਂ, ਬੜਾ ਮਨ ਲੱਗਦਾ ਸੀ। ਹੁਣ ਚਲੋ ਇੱਥੇ ਸੰਗਤਾਂ ਦੇ ਨਾਲ ਸਾਂਝਾ ਕਰ ਲਈਦਾ ਜੀ, ਜੋ ਉੱਥੋਂ ਦੀ ਰੌਣਕ ਆ ਉਹ ਵੀ ਆਨੰਦ ਆ, ਇੱਥੇ ਵੀ ਆਨੰਦ ਆ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਹੁਣ ਸਾਡੇ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੀ ਰਸਨਾ ਦੁਆਰਾ ਗੁਰੂ ਕੇ ਸ਼ਬਦ ਦਾ ਵਿਚਾਰ ਸੁਣ ਕਰੀਏ ਜੀ। ਇਹਦੇ ਲਈ ਸੇਵਾ ਪ੍ਰਵਾਨ ਕਰਨੀ ਭੁੱਲ ਜੋ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ

ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਾ ਬੰਦ

ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸ਼ਨ ਸੋਏ।

0: वाहिगुरु जी का खालसा, वाहिगुरु जी की फतेह। परम सन्मान योग गुरु खालसा साहिब संगत जी, आप जी बहुत वडभागी हो। धन सतगुरु श्री गुरु ग्रंथ साहिब महाराज जी दी गोद विच बैठ के आप जी ने गुरु घर दे हजूरी रागी भाई बलविंदर सिंह जी उन्हां पासों आरती आरता अति गुरबाणी दे होर शब्दां दा कीर्तन सरवण कीता है। बड़ी प्यार दे नाल भाई साहब जी आप जी नूं दस रहे सन, क्योंकि इन्हों का इलाका है बटाला। इन्हां दे घर विच गुरु नानक देव महाराज जी दियां विआह दियां जिहड़ियां खुशियां ने उह मनाईयां जा रहीयां ने। सुल्तानपुर की धरती तो बरात चल के संगती रूप विच बटाला विखे पहुँच चुकी है। गुरु नानक देव महाराज जी दे विआह पुरब चल रहे ने। संगतां बड़ी श्रद्धा भावना दे नाल इस पुरब नूं मना रहीयां ने। उत्थे अज विआह पुरब जिहड़ा है मनाया जा रहा है। अपने जिवें हुण एक दिन का फर्क है, तरीक का फर्क है, कल नूं आपां इस दे बाबत विचार करांगे। अज असू दी संगरांद है। अमृत वेले तो ही बेअंत संगतां ने अपने जीवन की सफलता वास्ते इस महीने नूं जां कह लो कि इस जीवन नूं सफल बनाउण वास्ते जो गुरु का इस महीने का उपदेश है इस पढ़िया सुनिया बार स्क्रीन ते भी जो इस महीने का उपदेश है शब्द है बुलाया है। गुरु अर्जन देव महाराज जी ने बारहवां बाणी दे विच इस महीने विच उपदेश बख्शिश करदे हैं। वचन कहे ने असन प्रेम उमाहड़ा क्यों मिलिया हर जाई। कि प्रेम अति उत्साह किन्हां दे अंदर पैदा हुंदा है, जिन्हां दे अंदरों भरम भुलेखा गुरु ने दूर कर दिता। क्योंकि पिछला जिहड़ा महीना सी उह भादों दा सी, उहदे विच सतगुरु जी ने जिक्र कीता है भादोए भरम भुलाणियां। भरम करके जिहड़ियां इह जीव रूप इस्त्रियां ने अपने इस जीवन की प्रयोजन नूं भुल चुकियां ने कि यह जीवन कादी वास्ते मिलिया, इसकी प्राप्ति की है। इस जीवन दे विच अस किस नूं मिलना है ते कीमी मिलना है। परम भुलेख कदों मनुख दे जीवन विच आउंदा है, जदों मनुख परिवार दी मूह विच फस जांदा है। गुरु रामदास महाराज जी की वडियाई करदे आं, पट जनन ने यह वचन कहे ने कि हम अवगुण परे एक गुण नाहीं। कि असीं अवगुणां दे परे हों, माया मोह परम पै भूले, सुत दारा स्यों प्रीत लगाई। जदों मनुख अपने परिवार दी मोह विच फस के उन्हां नाल ऐसा प्यार बना के बैठ जांदा है कि यही सब कुछ है, माया दा जिहड़ा मोह है फिर जीवन दा असली जिहड़ा प्रयोजन है उसनूं भुला दिंदा है। माया मोह परम पै भुली, उदों मनुख फिर माया दे मोह विच फस के भरम विच पै के इस जीवन दी जो प्राप्ति है, इस जीवन दा जो प्रयोजन है उसनूं भुल जांदा है। ਪਰ ਸਤਿਗੁਰੂ ਜੀ ਨੇ ਇਸ ਭਰਮ ਭੁਲੇਖੇ ਨੂੰ ਕੱਢਣ ਵਾਸਤੇ ਭਾਦੋਂ ਦੇ ਮਹੀਨੇ ਵਿੱਚ ਜੋ ਉਪਦੇਸ਼ ਦਿੱਤਾ ਹੈ, ਜਿਹਨਾਂ ਗੁਰੂ ਕੇ ਪਿਆਰਿਆਂ ਨੇ ਉਸ ਉਪਦੇਸ਼ ਦੀ ਕਮਾਈ ਕੀਤੀ, ਫਿਰ ਉਹਨਾਂ ਦੇ ਅੰਦਰ ਇਹ ਪਿਆਰ ਪੈਦਾ ਹੋਇਆ, ਉਹਨਾਂ ਦੇ ਅੰਦਰ ਇੱਕ ਐਸੀ ਇਹ ਤਾਂਘ ਪੈਦਾ ਹੋਈ। ਪਿਆਰ ਦੇ ਨਾਲ ਉਤਸ਼ਾਹ ਵੀ ਜ਼ਰੂਰੀ ਹੈ, ਇਕੱਲਾ ਪਿਆਰ ਨਹੀਂ। ਜੇ ਤੁਹਾਡੇ ਅੰਦਰ ਉੱਦਮ ਨਹੀਂ, ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਉਹਨੂੰ ਮਿਲਣ ਵਾਸਤੇ ਤੁਸੀਂ ਉੱਦਮ ਨਹੀਂ ਕਰੋਗੇ ਅਤੇ ਉਹਦੇ ਤੱਕ ਤੁਸੀਂ ਪਹੁੰਚ ਨਹੀਂ ਸਕਦੇ, ਉਹਨੂੰ ਤੁਸੀਂ ਜਾ ਕੇ ਮਿਲ ਨਹੀਂ ਸਕਦੇ। ਜੇ ਉਦਾਂ ਹੀ ਤੁਸੀਂ ਕਰੀ ਜਾਵੋ ਫੋਨ 'ਤੇ ਕਿ ਮੈਂ ਤੇਰੇ ਨਾਲ ਬੜਾ ਪਿਆਰ ਕਰਦਾ ਹਾਂ, ਬੜਾ ਮਨ ਕਰਦਾ ਹੈ ਕਿ ਤੈਨੂੰ ਮਿਲਾਂ, ਪਰ ਆਪਾਂ ਜਾਈਏ ਨਾ, ਯਤਨ ਨਾ ਕਰੀਏ ਤਾਂ ਕਿਵੇਂ ਉਹਨੂੰ ਮਿਲ ਸਕਦੇ ਹਾਂ। ਇਸ ਕਰਕੇ ਦੋ ਚੀਜ਼ਾਂ ਨੇ, ਪਿਆਰ ਅਤੇ ਉਮਾ, ਅਸਨ ਪ੍ਰੇਮ ਉਮਾਹੜਾ। ਪ੍ਰੇਮ ਦੇ ਨਾਲ ਨਾਲ ਉਮਾਹੜਾ ਵੀ ਜ਼ਰੂਰੀ ਹੈ, ਉਤਸ਼ਾਹ ਵੀ ਜ਼ਰੂਰੀ ਹੈ। ਅਤੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਕਿਰਪਾ ਕਰਦੇ ਹੈ ਉਹਨਾਂ ਦੇ ਅੰਦਰ ਇਹ ਪ੍ਰੇਮ ਅਤੇ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਉਹਨਾਂ ਦੇ ਅੰਦਰ ਇੱਕ ਫਿਰ ਤਾਂਘ ਬਣਦੀ ਹੈ ਉਸ ਪਰਮਾਤਮਾ ਨੂੰ ਮਿਲਣ ਦੀ। ਗੁਰੂ ਕਿਰਪਾ ਕਰੀ ਸਾਡੇ ਅੰਦਰ ਵੀ ਐਸਾ ਪਿਆਰ, ਐਸਾ ਉਤਸ਼ਾਹ ਸਤਿਗੁਰੂ ਜੀ ਪੈਦਾ ਕਰ ਦੇਣ, ਜਿਹਦੇ ਨਾਲ ਅਸੀਂ ਵੀ ਇਸ ਜੀਵਨ ਦੀ ਪ੍ਰਾਪਤੀ ਵਾਸਤੇ ਤਤਪਰ ਹੋ ਸਕੀਏ। ਸੋ ਆਓ, ਕਿਉਂਕਿ ਸਮਾਂ ਜਿਹੜਾ ਹੈ ਉਹ ਸੀਮਤ ਹੈ, ਗੁਰੂ ਕੇ ਇਤਿਹਾਸ ਦੀ ਜੋ ਲੜੀਵਾਰ ਕਥਾ ਵਿਚਾਰ ਹੈ ਉਹਦੇ ਨਾਲ ਜੁੜ ਕਰਕੇ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ। ਕੱਲ੍ਹ ਦੀ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਜੋ ਕਥਾ ਹੈ ਉਸ ਦੇ ਵਿੱਚ ਪ੍ਰਸੰਗ ਸਰਵਣ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਬਾਦਸ਼ਾਹ ਜਹਾਂਗੀਰ ਬੈਠਾ ਹੈ ਅਤੇ ਜਦੋਂ ਉਸਨੇ ਸਤਿਗੁਰੂ ਜੀ ਦੇ ਹਸਤ ਕਮਲਾਂ ਦੇ ਵਿੱਚ ਇੱਕ ਬਹੁਤ ਕੀਮਤੀ ਮਾਲਾ ਦੇਖੀ ਹੈ, ਉਸ ਮਾਲਾ ਦਾ ਇੱਕ ਮਣਕਾ ਇਹਨੇ ਸਤਿਗੁਰੂ ਜੀ ਦੇ ਕੋਲੋਂ ਮੰਗਿਆ ਹੈ ਅਤੇ ਸਤਿਗੁਰੂ ਜੀ ਨੇ ਅੱਗਿਓਂ ਵਚਨ ਕੀਤਾ ਕਿ ਇਹਦੇ ਨਾਲੋਂ ਵੀ ਕੀਮਤੀ ਮਾਲਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸੀ। ਜਦੋਂ ਸਤਿਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹ ਮਾਲਾ ਚੰਦੂ ਦੇ ਕੋਲ ਹੈ ਉਦੋਂ ਦੀ। ਜੇ ਤੈਨੂੰ ਮਣਕਾ ਚਾਹੀਦਾ ਤਾਂ ਤੂੰ ਆਪਣੇ ਦੀਵਾਨ ਦੇ ਕੋਲੋਂ ਮੰਗਵਾ ਲੈ। ਬਾਦਸ਼ਾਹ ਨੇ ਸੁਨੇਹਾ ਭੇਜਿਆ, ਚੰਦੂ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਮਾਲਾ ਵੱਲ ਇਸ਼ਾਰਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੱਥ ਵਿੱਚ ਜਿਹੜੀ ਮਾਲਾ ਹੈ ਉਹਦੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਮਾਲਾ ਦੇ ਮਣਕੇ ਵਰਗੇ ਮੈਨੂੰ ਇੱਕ ਮਣਕਾ ਚਾਹੀਦਾ ਹੈ। ਮੈਨੂੰ ਪਤਾ ਲੱਗਿਆ ਕਿ ਤੇਰੇ ਕੋਲ ਇਸ ਤਰ੍ਹਾਂ ਦੀ ਹੀ ਕੀਮਤੀ ਜਿਹੜੀ ਮਾਲਾ ਹੈ, ਇਸ ਤਰ੍ਹਾਂ ਦੀ ਮਣਕਿਆਂ ਵਾਲੀ ਇੱਕ ਬਹੁਤ ਕੀਮਤੀ ਮਾਲਾ ਹੈ। ਅਤੇ ਉਹਨੇ ਉੱਥੇ ਕਿਹਾ, ਹਾਂਜੀ ਮੇਰੇ ਕੋਲ ਹੈ, ਪਰ ਉਹ ਇਸ ਸਮੇਂ ਮੇਰੇ ਘਰ ਵਿੱਚ ਹੈ, ਜੇ ਤੁਹਾਨੂੰ ਚਾਹੀਦਾ ਹੈ ਤਾਂ ਮੈਂ ਲੈ ਕੇ ਤੁਹਾਨੂੰ ਦੇ ਦਿੰਦਾ। ਬਾਦਸ਼ਾਹ ਦੀ ਆਗਿਆ ਲੈ ਕੇ ਚੰਦੂ ਘਰ ਵਿੱਚ ਗਿਆ ਹੈ, ਜਿੱਥੇ ਇਸਨੇ ਆਪਣਾ ਖਜ਼ਾਨਾ ਰੱਖਿਆ ਹੈ ਉਸ ਖਜ਼ਾਨੇ ਵਿੱਚ ਸੰਗਤ ਜੀ ਇਸਨੇ ਉਹ ਮਾਲਾ ਰੱਖੀ ਸੀ। ਆਪਣੇ ਇੱਕ ਸੇਵਾਦਾਰ ਨੂੰ ਉੱਥੋਂ ਉਹ ਮਾਲਾ ਲਿਆਉਣ ਵਾਸਤੇ ਇਸਨੇ ਭੇਜਿਆ ਹੈ। ਜਦੋਂ ਉਸਨੇ ਜਾ ਕੇ ਦੇਖਿਆ ਹੈ ਉਹ ਜਿਹੜੀ ਮਾਲਾ ਸੀ ਉਸ ਨੂੰ ਚੂਹੇ ਨੇ ਸਾਰਾ ਕੱਟ ਦਿੱਤਾ ਹੈ, ਜਿੰਨੇ ਵੀ ਕੀਮਤੀ ਮੋਤੀ ਸਨ ਉਹਦੇ ਉਹ ਸਾਰੇ ਹੀ ਕੱਟ ਕੇ ਛੋਟੇ ਛੋਟੇ ਟੁਕੜੇ ਕਰ ਦਿੱਤੇ। ਕੋਈ ਵੀ ਮੋਤੀ ਜਿਹੜਾ ਹੈ ਜਿਹੜਾ ਉਸਦਾ ਮਣਕਾ ਹੈ ਉਹ ਸਾਬਤ ਨਹੀਂ। ਉਸਨੇ ਆ ਕੇ ਦੱਸਿਆ ਹੈ ਕਿ ਦੀਵਾਨ ਜੀ ਉਹ ਜਿਹੜੀ ਕੀਮਤੀ ਮਾਲਾ ਸੀ ਉਸਦਾ ਕੋਈ ਵੀ ਮਣਕਾ ਸਾਬਤ ਨਹੀਂ, ਚੂਹੇ ਨੇ ਸਾਰੀ ਜਿਹੜੀ ਮਾਲਾ ਕੱਟ ਦਿੱਤੀ ਹੈ। ਇਸ ਤੋਂ ਬਾਅਦ ਫਿਰ ਦੀਵਾਨ ਚੰਦੂ ਨੇ ਆਪਣੇ ਜਿਹੜੇ ਮਨੁੱਖ ਸਨ ਦਿੱਲੀ ਸ਼ਹਿਰ ਦੇ ਵਿੱਚ ਵੱਡੇ ਵੱਡੇ ਜਿਹੜੇ ਵਪਾਰੀ ਸਨ ਉਹਨਾਂ ਦੀਆਂ ਦੁਕਾਨਾਂ 'ਤੇ ਭੇਜਿਆ ਕਿ ਉਹਨਾਂ ਕੋਲੋਂ ਕੀਮਤੀ ਤੋਂ ਕੀਮਤੀ ਜਿਹੜੇ ਮਣਕੇ ਨੇ ਉਹ ਲੈ ਕੇ ਆਵੋ, ਜੋ ਵੀ ਉਹ ਮੂੰਹ ਮੰਗਿਆ ਦਾਮ ਮੰਗਣ ਉਹਨਾਂ ਨੂੰ ਦੇਣਾ ਹੈ। ਜਿੱਥੇ ਜਿੱਥੇ ਵੀ ਹੀਰੇ ਜਵਾਹਰਾਤਾਂ ਦੀਆਂ ਦੁਕਾਨਾਂ ਸਨ ਉੱਥੇ ਜਾ ਕੇ ਇਹਦੇ ਭੇਜੇ ਹੋਏ ਮਨੁੱਖ ਪਹੁੰਚੇ ਨੇ, ਜਾ ਕੇ ਦੱਸਿਆ ਕਿ ਚੰਦੂ ਦੀਵਾਨ ਨੂੰ ਕੀਮਤੀ ਮਣਕੇ ਚਾਹੀਦੇ ਨੇ, ਜਿਹੜੇ ਵੀ ਤੁਹਾਡੇ ਕੋਲੋਂ ਕੀਮਤੀ ਮਣਕੇ ਨੇ ਉਹ ਤੁਸੀਂ ਦੀਵਾਨ ਚੰਦੂ ਨੂੰ ਦਿਖਾਉਣ ਵਾਸਤੇ ਸਾਨੂੰ ਦਿਓ, ਉਹ ਲੈ ਕੇ ਆਏ ਨੇ। ਪਰ ਸਾਧ ਸੰਗਤ ਜੀ, ਜਿਹੜੀ ਗੁਰੂ ਦੀ ਮਾਲਾ ਸੀ ਜਾਂ ਗੁਰੂ ਦੇ ਕੋਲ ਮਾਲਾ ਹੈ, ਉਹਨਾਂ ਮਣਕਿਆਂ ਦੇ ਬਰਾਬਰ ਕੋਈ ਵੀ ਇਹਨਾਂ ਮਾਲਾ ਦੀ ਮਣਕੀ ਨਹੀਂ। ਇਸ ਕਰਕੇ ਹੋਰ ਵੀ ਜਿਹੜੇ ਅਮੀਰ ਘਰਾਨੇ ਸਨ, ਵੱਡੇ ਵੱਡੇ ਹੋਰ ਹੀਰੇ ਜਵਾਹਰਾਤ ਰੱਖਣ ਵਾਲੇ ਵਪਾਰੀ ਸਨ, ਉਹਨਾਂ ਦੇ ਕੋਲ ਵੀ ਜਾ ਕੇ ਪਹੁੰਚ ਕੀਤੀ, ਪਰ ਕਿਤਿਓ ਵੀ ਕੀਮਤੀ ਮੋਤੀ ਨਹੀਂ ਮਿਲਿਆ, ਮਣਕਾ ਨਹੀਂ ਮਿਲਿਆ। ਬੜੀ ਚਿੰਤਾ ਦੇ ਨਾਲ ਘਰ ਵਿੱਚ ਬੈਠਾ ਹੈ। ਬਾਦਸ਼ਾਹ ਨੇ ਸੁਨੇਹਾ ਭੇਜਿਆ ਹੈ ਇੱਕ ਵਾਰ, ਦੂਸਰੀ ਵਾਰ ਫਿਰ ਭੇਜਿਆ ਹੈ ਕਿ ਚੰਦੂ ਦੀਵਾਨ ਕਿਉਂ ਨਹੀਂ ਆਇਆ, ਇੰਨੀ ਦੇਰ ਉਸਨੇ ਕਿਉਂ ਲਾ ਦਿੱਤੀ ਹੈ, ਉਸਨੂੰ ਲੈ ਕੇ ਆਓ। ਜਦੋਂ ਦੁਬਾਰਾ ਫਿਰ ਦੂਸਰੀ ਵਾਰ ਛੁਪਾਈ ਗਿਆ, ਉਹਦੇ ਨਾਲ ਚੰਦੂ ਦੀਵਾਨ ਬਾਦਸ਼ਾਹ ਦੇ ਕੋਲ ਚੱਲ ਕੇ ਆਇਆ, ਦੱਸਿਆ ਕਿ ਬਾਦਸ਼ਾਹ ਜੀ, ਘਰ ਵਿੱਚ ਜਿਹੜੀ ਕੀਮਤੀ ਮਾਲਾ ਸੀ ਉਹਨੂੰ ਚੂਹੇ ਨੇ ਕੱਟ ਦਿੱਤਾ ਹੈ, ਉਹਦੀ ਸਾਰੀ ਮੂਰਤੀ ਖਰਾਬ ਕਰ ਦਿੱਤੀ ਨੇ, ਇਸ ਕਰਕੇ ਮੈਂ ਦਿੱਲੀ ਸ਼ਹਿਰ ਦੇ ਵਿੱਚੋਂ ਵੀ ਤੁਹਾਡੇ ਵਾਸਤੇ ਕੀਮਤੀ ਤੋਂ ਕੀਮਤੀ ਮਾਲਾ ਲਿਆ ਕੇ, ਉਹਦੇ ਵਿੱਚੋਂ ਬਹੁਤ ਸੁੰਦਰ ਸੁੰਦਰ ਮਣਕੇ ਦੇਖੇ, ਪਰ ਇਸ ਮਾਲਾ ਦੇ ਬਰਾਬਰ ਉਹਨਾਂ ਦੇ ਮਣਕੇ ਨਹੀਂ ਸਨ, ਇਸ ਕਰਕੇ ਤੁਸੀਂ ਮੈਨੂੰ ਥੋੜ੍ਹਾ ਸਮਾਂ ਦਿਓ, ਮੈਂ ਤੁਹਾਨੂੰ ਦੂਰ ਦੇਸ਼ ਤੋਂ ਐਸਾ ਜਿਹੜਾ ਸੁੰਦਰ ਰਮਣੀਕ ਕੀਮਤੀ ਇੱਕ ਮਣਕਾ ਲਿਆ ਦੇਵਾਂਗਾ। ਇਸ ਤੋਂ ਬਾਅਦ ਫਿਰ ਬਾਦਸ਼ਾਹ ਨੇ ਕਿਹਾ ਕਿ ਤੂੰ ਜਿਹੜਾ ਪਾਪ ਕੀਤਾ ਹੈ ਨਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਘਰ ਵਿੱਚ ਲਿਜਾ ਕੇ ਉਹਨਾਂ ਨੂੰ ਦੁੱਖ ਦਿੱਤਾ ਹੈ, ਉਹਨਾਂ ਨੂੰ ਸ਼ਹੀਦ ਕੀਤਾ, ਕਹਿਣ ਲੱਗਾ ਕਿ ਤੁਹਾਡੇ ਕੋਲ ਇਹ ਚੁਗਲੀ ਕਿਹਨੇ ਕੀਤੀ ਹੈ, ਤੁਹਾਨੂੰ ਇਹ ਗੱਲ ਕਿਹਨੇ ਕਹੀ ਹੈ। ਤੁਹਾਡੀ ਆਗਿਆ ਨਾਲ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਘਰ ਵਿੱਚ ਲੈ ਕੇ ਗਿਆ ਸੀ, ਕੁਝ ਦਿਨ ਉਹਨਾਂ ਨੂੰ ਘਰ ਵਿੱਚ ਰੱਖਿਆ, ਉੱਥੇ ਜਾ ਕੇ ਉਹ ਬਿਮਾਰ ਹੋ ਗਏ, ਬਿਮਾਰ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ, ਉਹ ਆਪਣੇ ਆਪ ਉਹਨਾਂ ਦੀ ਮੌਤ ਹੋਈ ਹੈ, ਫਿਰ ਇਹਨੇ ਇਸੇ ਚਲਾਕੀ ਖੇਡੀ ਹੈ। ਬਾਦਸ਼ਾਹ ਨੇ ਕਿਹਾ ਕਿ ਅਜੇ ਵੀ ਤੂੰ ਚਲਾਕੀਆਂ ਕਰਦਾ। ਫਿਰ ਇਸਨੇ ਸਤਿਸੰਗਤ ਜੀ ਜਦੋਂ ਇਹ ਗੱਲ ਕਹੀ ਹੈ, ਬਾਦਸ਼ਾਹ ਨੇ ਕਿਹਾ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਬਤ ਸਾਈਂ ਮੀਆਂ ਮੀਰ ਜੀ ਨੇ ਵੀ ਦੱਸਿਆ ਕਿ ਤੂੰ ਉਹਨਾਂ ਨੂੰ ਬੜਾ ਕਸ਼ਟ ਦਿੱਤਾ, ਬੜਾ ਦੁੱਖ ਦਿੱਤਾ, ਉਹਨਾਂ ਨੂੰ ਸ਼ਹੀਦ ਕੀਤਾ, ਇਸ ਕਰਕੇ ਜਿਹੜਾ ਤੂੰ ਕਰਮ ਕੀਤਾ ਇਹਦੀ ਸਜ਼ਾ ਤੈਨੂੰ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਫੈਸਲਾ ਕਰਕੇ ਸਤਿਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੰਦੂ ਨੂੰ ਫੜਨ ਵਾਸਤੇ ਨੇ ਕਿਹਾ ਕਿ ਮਹਾਰਾਜ ਇਹ ਤੁਹਾਡਾ ਦੋਸ਼ੀ ਹੈ, ਤੁਸੀਂ ਇਹਨੂੰ ਫੜ ਕੇ ਗ੍ਰਿਫਤਾਰ ਕਰਕੇ ਜੋ ਵੀ ਸਜ਼ਾ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ। ਉਸ ਵੇਲੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਜੇਠਾ ਜੀ ਭਾਈ ਵਿਧੀ ਚੰਦ ਜੀ ਨੂੰ ਹੁਕਮ ਕੀਤਾ ਕਿ ਇਹਨੂੰ ਫੜ ਕੇ ਇਸ ਦੀਆਂ ਮੁਸ਼ਕਾਂ ਮੰਨ ਲਵੋ। ਸਤਿਗੁਰੂ ਜੀ ਦਾ ਹੁਕਮ ਸੁਣ ਕੇ ਉਸੇ ਵੇਲੇ ਹੀ ਭਾਈ ਵਿਧੀ ਚੰਦ ਜੀ ਨੇ ਭਾਈ ਜੇਠਾ ਜੀ ਨੇ ਇਹਦੇ ਸਿਰ ਤੋਂ ਪੱਗ ਲਾ ਕੇ ਉਸੇ ਪੱਗ ਦੇ ਨਾਲ ਇਹਦੀਆਂ ਬਾਹਾਂ ਪਿੱਛੇ ਬੰਨ ਲਈਆਂ, ਮੁਸ਼ਕਾਂ ਬੰਨ ਲਈਆਂ ਨੇ, ਬਾਹਰ ਲਿਆ ਕੇ ਇਹਨੂੰ ਫਿਰ ਉੱਥੇ ਹੀ ਜਿਹੜਾ ਇਹਨੇ ਪਾਪ ਕੀਤਾ ਉਹਦੀ ਸਜ਼ਾ ਦੇਣੀ ਸ਼ੁਰੂ ਕੀਤੀ, ਇਹਦੇ ਸਿਰ ਦੇ ਵਿੱਚ ਉੱਥੇ ਹੀ ਜੁੱਤੀ ਮਾਰਨੀ ਸ਼ੁਰੂ ਕੀਤੇ ਨੇ। ਇੱਧਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੇ 'ਤੇ ਸਵਾਰ ਹੋ ਕੇ ਹੁਣ ਆਪਣੇ ਨਿੱਜ ਅਸਥਾਨ ਨੂੰ ਚੱਲੇ ਨੇ। ਆਪਾਂ ਕੱਲ੍ਹ ਤੱਕ ਇੱਥੇ ਤੱਕ ਇਹ ਜਿਹੜੀ ਕਥਾ ਸੀ ਸਰਵਣ ਕੀਤੀ ਸੀ, ਇਸ ਤੋਂ ਅੱਗੇ ਜਿਵੇਂ ਹੁਣ ਪ੍ਰਸੰਗ ਆਰੰਭ ਹੋ ਰਹੇ ਨੇ, ਸਭ ਬੜੇ ਪਿਆਰ ਦੇ ਨਾਲ ਉਸ ਕਥਾ ਨੂੰ ਸਰਵਣ ਕਰੀਏ ਜੀ।
1: ਇੱਕ ਜੇਠੇ ਕਾ ਕਹਿਓ ਰਸਾਏ।
0: ਜਦੋਂ ਸਤਿਗੁਰੂ ਜੀ ਘੋੜੇ ਦੇ ਉੱਪਰ ਅਸਵਾਰ ਹੋ ਕੇ ਕਿਲੇ ਤੋਂ ਬਾਹਰ ਆਏ ਨੇ, ਜਿੱਥੇ ਭਾਈ ਜੇਠਾ ਜੀ ਚੰਦੂ ਨੂੰ ਲੈ ਕੇ ਖੜ੍ਹੇ ਸਨ, ਅਤੇ ਭਾਈ ਜੇਠਾ ਜੀ ਨੂੰ ਵੇਖ ਕੇ ਸਤਿਗੁਰੂ ਜੀ ਦੇ ਮਨ ਵਿੱਚ

0: ਭਾਈ ਜੇਠਾ ਜੀ ਇਸ ਦੁਸ਼ਟ ਨੂੰ ਇਸੇ ਤਰ੍ਹਾਂ ਮੁਸ਼ਕਾਂ ਬੰਨ ਕੇ ਬਾਜ਼ਾਰ ਦੇ ਵਿੱਚ ਦੀ ਲੈ ਕੇ ਆਵੋ।
1: ਗੁਰਸਿੱਖਨ ਸੰਗ ਹੁਕਮ ਉਚਾਰੋ,
0: ਅਤੇ ਗੁਰੂ ਕੇ ਸਿੱਖਾਂ ਨੂੰ ਸਾਡਾ ਇਹ ਹੁਕਮ ਸੁਣਾਉਣਾ ਕਰੋ।
1: ਪੰਨਹੀ ਪਾਂਚ ਪਾਂਚ ਇਸ ਮਾਰੋ,
0: ਤੇ ਜਿਹੜਾ ਵੀ ਸਾਡਾ ਸਿੱਖ ਹੈ ਨਾ ਇਸ ਦੁਸ਼ਟ ਦੇ ਸਿਰ ਵਿੱਚ ਪੰਜ ਪੰਜ ਜੋਤੀਆਂ ਮਾਰਨਾ ਕਰੀ।
1: ਜੋਤਨ ਕੀ ਵਰਖਾ ਸਿਰ ਹੋਵੇ,
0: ਇਹਦੇ ਸਿਰ ਵਿੱਚ ਜੋਤੀਆਂ ਦੀ ਵਰਖਾ ਹੋਣੀ ਚਾਹੀਦੀ ਹੈ।
1: ਸਨੇ ਸਨੇ ਆਨੋ ਸਭ ਜੋਵੇ,
0: ਤੇ ਹੌਲੀ ਹੌਲੀ ਇਸ ਨੂੰ ਤੁਸੀਂ ਲੈ ਕੇ ਆਉਣਾ ਹੈ ਸਾਰੇ ਬਾਜ਼ਾਰ ਦੇ ਵਿੱਚ ਇਸ ਨੂੰ ਫੇਰਨਾ ਹੈ।
1: ਇਮ ਕਹਿ ਗੁਰੂ ਤਰੰਗ ਚਲਾਇਓ,
0: ਇਸ ਤਰ੍ਹਾਂ ਕਹਿ ਕੇ ਸਤ ਸੰਗਤ ਜੀ ਸਤਿਗੁਰੂ ਜੀ ਆਪ ਫਿਰ ਘੋੜੇ ਤੋਂ ਘੋੜੇ ਤੇ ਚੜ੍ਹ ਕੇ ਅੱਗੇ ਚੱਲ ਪਏ ਹਨ।
1: ਆਚੇ ਜੇਠਾ ਦਿਕ ਸਮਦਾਇਓ,
0: ਇੱਧਰ ਭਾਈ ਜੇਠਾ ਜੀ ਇਤਿਆਦਿਕ ਹੋਰ ਜਿਹੜੇ ਸਿੱਖ ਨੇ ਇਸ ਦੁਸ਼ਟ ਨੂੰ ਨਾਲ ਲੈ ਕੇ ਬਾਜ਼ਾਰ ਵੱਲ ਨੂੰ ਚੱਲ ਪਏ ਹਨ।
1: ਨਗਨ ਸੀਸ ਚੰਦੂ ਕੋ ਕਰਕੇ,
0: ਚੰਦੂ ਨੂੰ ਸਤਿਸੰਗਤ ਜੀ ਨੰਗੇ ਸਿਰ ਕਰਕੇ

ਜਿਵੇਂ ਇਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ, ਉਹਨਾਂ ਦੇ ਸੀਸ ਵਿੱਚ ਰੇਤਾ ਪਾਈ, ਉਬਲਦੇ ਦੇਗ ਵਿੱਚ ਬਿਠਾਇਆ, ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਇਸਨੇ ਤਸ਼ੱਦਦ ਕੀਤਾ, ਬਹੁਤ ਗੁਰੂ ਦੀ ਨਰਾਦਰੀ ਕੀਤੀ, ਅਵਗਿਆ ਕੀਤੀ। ਜਿਹਨਾਂ ਨੇ ਸਭ ਕੁਝ ਦੇਖਿਆ ਸੁਣਿਆ ਇਹਨੇ, ਫਿਰ ਉਹ ਗੁਰੂ ਕੇ ਪਿਆਰੇ ਜਿਹਨਾਂ ਦੇ ਮਨ ਵਿੱਚ ਬੜਾ ਰੋਸ ਸੀ, ਬੜਾ ਦੁੱਖ ਸੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਚੰਦੂ ਦੁਸ਼ਟ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗ੍ਰਿਫਤਾਰ ਕਰ ਲਿਆ, ਪਕੜ ਲਿਆ, ਇਸ ਸਮੇਂ ਉਹਦੀਆਂ ਮੁਸ਼ਕਾਂ ਬਣੀਆਂ ਨੇ, ਅਤੇ ਗੁਰੂ ਦਾ ਹੁਕਮ ਹੈ ਕਿ ਜਿਹੜਾ ਗੁਰੂ ਦਾ ਸਿੱਖ ਹੈ ਇਹਦੇ ਸਿਰ ਵਿੱਚ ਪੰਜ ਪੰਜ ਛਿੱਤਰ ਮਾਰੀ। ਉਹ ਫਿਰ ਆਏ ਨੇ ਅਤੇ ਇਹਦੇ ਸਿਰ ਵਿੱਚ ਛਿੱਤਰ ਵੀ ਮਾਰ ਆਏ ਨੇ, ਨਾਲੇ ਸਾਧ ਸੰਗਤ ਜੀ ਇਹਦੇ ਸਿਰ ਵਿੱਚ ਮੁੱਠਾਂ ਭਰ ਭਰ ਕੇ ਮਿੱਟੀ ਦੀਆਂ

0: ਬਹੁਤ ਜ਼ਿਆਦੀ ਮਨੁੱਖ ਇਕੱਠੇ ਹੁੰਦੇ ਹਨ।
1: ਤਹਾਂ ਕਹੇ ਮੁਖ ਉੱਚ ਪੁਕਾਰ।
0: ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ ਉੱਥੇ ਫਿਰ ਸੰਗਤ ਵਿੱਚ ਆਪਣੇ ਮੁਖ ਤੋਂ ਉੱਚੀ ਗੁਰੂ ਦਾ ਜਿਹੜਾ ਹੁਕਮ ਹੈ ਉਸ ਨੂੰ ਸੁਣਾਉਂਦੇ ਹਨ।
1: ਇਹ ਗੁਰਦਰੋਹੀ ਕਹਿ ਸਿਰ ਮਾਰ।
0: ਇਹ ਗੁਰੂ ਦੋਖੀ ਹੈ, ਇਹ ਬਹੁਤ ਵੱਡਾ ਗੁਰੂ ਦੋਖੀ ਹੈ। ਸਤਿਸੰਗਤ ਜੀ, ਗੁਰੂ ਦਾ ਹੁਕਮ ਹੈ ਕਿ ਇਹਦੇ ਸਿਰ ਵਿੱਚ ਪੰਜ ਪੰਜ ਤੁਸੀਂ ਛਿੱਤਰ ਮਾਰ।

0: ਉਹ ਅੱਗੇ ਆਵੀ ਅਤੇ ਇਸ ਦੁਸ਼ਟ ਦੇ ਸਿਰ ਵਿੱਚ ਪੰਜ ਜੁੱਤੀਆਂ ਮਾਰਨਾ ਕਰੀ।
1: ਜਬ ਸੰਗਤ ਮਹਿ ਸੁਧ ਅਸ ਪਾਈ।
0: ਸਤ ਸੰਗਤ ਜੀ, ਜਦੋਂ ਗੁਰੂ ਕੇ ਹੁਕਮ ਵਾਰੀ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਹੈ,
1: ਗਹਿ ਚੰਦੂ ਕੀ ਮੁਸਕ ਚੜਾਈ,
0: ਕਿ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਹੁਕਮ ਅਨੁਸਾਰ ਚੰਦੂ ਨੂੰ ਫੜ ਕੇ ਉਸ ਦੀਆਂ ਮੁਸ਼ਕਾਂ ਬੰਨ ਲਈਆਂ ਹਨ।
1: ਧਾਏ ਮਨਹੋ ਆਨੰਦ ਕੋ ਲੂਟਨ,
0: ਗੁਰੂ ਕੇ ਸਿੱਖ ਬੜੇ ਆਨੰਦ ਦੇ ਨਾਲ ਦੌੜ ਦੌੜ ਕੇ ਇਸ ਦੁਸ਼ਟ ਨੂੰ ਦੇਖਣ ਵਾਸਤੇ ਅਤੇ ਇਹਨੂੰ ਇਹਦੇ ਕੀਤੇ ਹੋਏ ਕਰਮ ਦੀ ਸਜ਼ਾ ਦੇਣ ਵਾਸਤੇ ਆ ਰਹੇ ਹਨ।
1: ਗੁਰਦਰੋਹੀ ਕੇ ਸਿਰ ਕੋ ਕੂਟਨ,
0: ਗੁਰ ਦਰੋਹੀ ਜਿਹੜਾ ਹੈ ਨਾ, ਗੁਰੂ ਦੋਖੀ ਜਿਹੜਾ ਹੈ, ਉਸਦੇ ਸਿਰ ਦੇ ਵਿੱਚ ਛਿੱਤਰ ਮਾਰਨ ਵਾਸਤੇ ਸਿੱਖ ਦੌੜ ਦੌੜ ਕੇ ਆ ਰਹੇ ਹਨ।
1: ਸਾਹੋ ਦੀਵਾਨ ਜਾਨ ਕੁਛ ਡਰੈ,
0: ਕਈ ਜਿਹੜੇ ਨੇ ਸਤਸੰਗਤ ਜੀ ਜਿਹਨਾਂ ਨੂੰ ਗੁਰੂ 'ਤੇ ਭਰੋਸਾ ਨਹੀਂ ਹੈ, ਉਹ ਬਾਦਸ਼ਾਹ ਦਾ ਦੀਵਾਨ ਜਾਣ ਕੇ ਅਤੇ ਸਿਰ ਵਿੱਚ ਜੁੱਤੀਆਂ ਮਾਰਨ ਤੋਂ ਡਰਦੇ ਹਨ।
1: ਅਨਹੀ ਹੱਥ ਛੁਪਾਵਨ ਕਰੇ,
0: ਉਹਨਾਂ ਨੇ ਹੱਥ ਵਿੱਚ ਜੁੱਤੀਆਂ ਪਕੜੀਆਂ ਨੇ, ਪਰ ਇਹਨੂੰ ਵੇਖ ਕੇ ਉਹ ਜਿਹੜੀਆਂ ਜੁੱਤੀਆਂ ਨੇ ਆਪਣੇ ਪਿੱਛੇ ਲੁਕਾ ਲੈਂਦੇ ਹਨ।
1: ਦ੍ਰਿਸ਼ਟ ਬਿਚਾਏ ਕੇ ਹੋਏ ਪਿਛਾਰੀ,
0: ਅਤੇ ਇਹ ਤੋਂ ਇਹਦੀ ਨਜ਼ਰ ਤੋਂ ਬਚ ਕੇ, ਇਹਦੀ ਨਿਗਾਹ ਤੋਂ ਬਚ ਕੇ ਪਿੱਛੇ ਹੋ ਜਾਂਦੇ ਹਨ।
1: ਬਲ ਤੇ ਕਰਹਿ ਜੂਤ ਗਨ ਮਾਰੀ,
0: ਸਤਸੰਗਤ ਜੀ ਸਾਹਮਣੇ ਆ ਕੇ ਤਾਂ ਨਹੀਂ ਮਾਰਦੇ ਇਹਦੇ, ਪਰ ਇਹਦੀ ਨਜ਼ਰ ਤੋਂ ਬਚ ਕੇ ਨਾ ਪਿੱਛੋਂ ਆਣ ਕੇ ਬੜੇ ਜ਼ੋਰ ਦੇ

0: ਖੁਸ਼ੀ ਨਾਲ ਇੱਥੇ ਆਏ ਹਨ।
1: ਸਿਰ ਚੰਦੂ ਕੇ ਜੂਤ ਹਨੰਤੇ,
0: ਗੁਰੂ ਦੇ ਹੁਕਮ ਅਨੁਸਾਰ ਚੰਦੂ ਦੇ ਸਿਰ ਵਿੱਚ ਜੁੱਤੀਆਂ ਮਾਰਦੇ ਹਨ।
1: ਤਬ ਜੇਠੇ ਨੇ ਕਹਿਓ ਪੁਕਾਰੇ,
0: ਭਾਈ ਜੇਠਾ ਜੀ ਨੇ ਗੁਰਸੰਗਤਾਂ ਵਿੱਚ ਉੱਚੀ ਪੁਕਾਰ ਕੀ ਇਹ ਕਿਹਾ ਹੈ।
1: ਇਸ ਤੇ ਕਹਾਂ ਤਰਾਸ ਅਵਤਾਰੇ,
0: ਹੁਣ ਇਹਦੇ ਕੋਲ ਤੁਸੀਂ ਕਿਉਂ ਡਰ ਧਾਰਨ ਕਰਦੇ ਹੋ।
1: ਸਤਿਗੁਰ ਹੁਕਮ ਕਰੋ ਇਸ ਮਾਰੇ,
0: ਗੁਰੂ ਦਾ ਹੁਕਮ ਹੈ ਇਸ ਕਰਕੇ ਸਾਰੀ ਇਸ ਦੇ ਸਿਰ ਵਿੱਚ ਛਿੱਤਰ ਮਾਰਨਾ ਕਰੋ।
1: ਸਨੇ ਸਨੇ ਇਮ ਚੱਲ ਬਜਾਰੇ,
0: ਇਸ ਤਰ੍ਹਾਂ ਸਤਸੰਗ ਜੀ ਇਸ ਪਾਪੀ ਨੂੰ ਹੌਲੀ ਹੌਲੀ ਭਾਈ ਜੇਠਾ ਜੀ ਭਾਈ ਵਿਧੀਆ ਜੀ ਬਾਜ਼ਾਰ

0: ਇਸ ਦੇ ਪਾਸ ਪਹੁੰਚ ਕੇ ਇਹਦੇ ਸਿਰ ਵਿੱਚ ਛਿੱਤਰ ਮਾਰਦੇ ਹਨ।
1: ਸਮਸ ਸੇਤ ਤਨ ਬੈਸ ਵਿਸਾਲਾ।
0: ਸਤਸੰਗ ਜੀ, ਉਮਰ ਇਹਦੀ ਕਾਫੀ ਵੱਡੀ ਹੋ ਚੁੱਕੀ ਹੈ ਤੇ ਇਹਦੇ ਕੇਸ ਜਿਹੜੇ ਨੇ ਉਹ ਚਿੱਟੇ ਹੋ ਚੁੱਕੇ ਹਨ।
1: ਰਹਿ ਮਾਰ ਨਹਿ ਰਹਿ ਸੰਭਾਲਾ।
0: ਜਦੋਂ ਗੁਰੂ ਕੇ ਸਿੱਖ ਬਲ ਦੇ ਨਾਲ ਇਹਦੀ ਛਿੱਤਰ ਮਾਰਦੇ ਹਨ, ਕਿਉਂਕਿ ਗੁਰੂ ਦੇ ਨਾਲ ਜੋ ਇਹਨੇ ਕੀਤਾ ਹੈ ਉਸ ਗੱਲ ਦਾ ਸਿੱਖਾਂ ਦੇ ਮਨ ਵਿੱਚ ਬੜਾ ਰੋਸ ਸੀ। ਪਿਆਰ ਵਾਲੇ ਸਿੱਖ ਜਦੋਂ ਰੂਹ ਵਿੱਚ ਆਣ ਕੇ ਪੂਰੇ ਬਲ ਦੇ ਨਾਲ ਇਹਦੇ ਸਿਰ ਵਿੱਚ ਛਿੱਤਰ ਮਾਰਦੇ ਹੈ ਅਤੇ ਇਹ ਇੱਕ ਵਾਰ ਕੰਬ ਜਾਂਦਾ, ਡਿੱਗਣ ਪੈਂਦਾ, ਇਹਦੇ ਕੋਲ ਆਪਣਾ ਆਪ ਸੰਭਾਲਿਆ ਨਹੀਂ ਜਾਂਦਾ।
1: ਉਰ ਕੀ ਨਾਰ ਰੂਡੀ ਉੱਚੇ।
0: ਜਿਹੜੀਆਂ ਇੱਥੇ ਦੀਆਂ ਇਸਤਰੀਆਂ ਸਨ ਉਹ ਵੀ ਉੱਚੀ ਜਗ੍ਹਾ 'ਤੇ ਚੜ੍ਹ ਕੇ ਇਸ ਨੂੰ ਦੇਖ ਰਹੀਆਂ ਹਨ।
1: ਕੌਤਕ ਹੋਵਤ ਜਹਾਂ ਪਹੁੰਚੇ।
0: ਕੌਤਕ ਹੋਵਤ ਜਹਾਂ ਪਹੁੰਚੇ, ਜਿੱਥੇ ਇਹ ਸਾਰੀ ਖੇਡ ਵਰਤ ਰਹੀ ਹੈ, ਇਹਨੂੰ ਸਜ਼ਾ ਮਿਲ ਰਹੀ ਹੈ, ਉਸ ਅਸਥਾਨ 'ਤੇ ਇਹ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਵੇਂ ਜੇਕਰ ਆਇਆ

0: ਇਹ ਜਿਹੜਾ ਹੈ ਨਾ ਬੜਾ ਗੁੱਸੇ ਦੇ ਵਿੱਚ ਆ ਕੇ ਇਹਦੇ ਮੂੰਹ ਤੇ ਛਿੱਤਰ ਮਾਰਦਾ ਹੈ।
1: ਕੋ ਪਰਮੁਸ਼ਟ ਖਾਕ ਕੀ ਪਾਵੇ,
0: ਕੋਈ ਧਰਤੀ ਤੋਂ ਮਿੱਟੀ ਚੁੱਕ ਕਰਕੇ ਬੁੱਕ ਭਰ ਕੇ ਮੁੱਠੀਆਂ ਭਰ ਕੇ ਇਹਦੇ ਮੂੰਹ ਤੇ ਪਾਉਂਦੇ ਹਨ।
1: ਮੁਸ਼ਕਾਂ ਦੇ ਕਰ ਪਗੀਆ ਸਾਥ,
0: ਇਹਦੀਆਂ ਜਿਹੜੀਆਂ ਬਾਹਾਂ ਨੇ ਇਹਦੀ ਪੱਗ ਦੇ ਨਾਲ ਬੰਨੀਆਂ ਹੋਈਆਂ ਹਨ।
1: ਪਿੱਛੇ ਗਹੀ ਸੋ ਜੇਠੇ ਹਾਥ,
0: ਭਾਈ ਜੇਠਾ ਜੀ ਇਹਦੇ ਪਿੱਛੇ ਪਿੱਛੇ ਚੱਲੇ ਆ ਰਹੇ ਨੇ ਅਤੇ ਇਸ ਦੀਆਂ ਬਾਹਾਂ ਨੂੰ ਜੋ ਪੱਗ ਦੇ ਨਾਲ ਬੰਨੇ ਹੈ ਉਸ ਨੂੰ ਭਾਈ ਜੇਠਾ ਜੀ ਨੇ ਆਪਣੇ ਹੱਥ ਵਿੱਚ ਪਕੜ

0: ਚਿਹਰਾ ਵੀ ਅਤੇ ਸਿਰ ਵੀ ਮਿੱਟੀ ਦੇ ਨਾਲ ਭਰਿਆ ਹੋਇਆ, ਇਹਦੀ ਪਹਿਚਾਣ ਨਹੀਂ ਹੋ ਰਹੀ।
1: ਦੌੜ ਦੌੜ ਬਾਲਕ ਗਨ ਆਵੇ,
0: ਦਿੱਲੀ ਸ਼ਹਿਰ ਦੇ ਜਿਹੜੇ ਬੱਚੇ ਨੇ ਉਹ ਵੀ ਦੌੜ ਦੌੜ ਕੇ ਆਏ ਹਨ।
1: ਅੰਜਲ ਭਰਹਿ ਖਾਕ ਕੇ ਪਾਵੇ,
0: ਮੁੱਖ ਭਰ ਭਰ ਕੇ ਮਿੱਟੀ ਦੇ ਉਹ ਵੀ ਇਹਦੇ ਮੁੱਖ ਤੇ ਇਹਦੇ ਸਰੀਰ ਤੇ ਪਾ ਰਹੇ ਹਨ।
1: ਇਹ ਭਰੂਆ ਗੁਰਦੋਹੀ ਮਹਾਂ,
0: ਇਸ ਤਰ੍ਹਾਂ ਕਹਿੰਦੇ ਨੇ ਕਿ ਇਹ ਭੜੂਆ ਜਿਹੜਾ ਹੈ ਨਾ ਬਹੁਤ ਵੱਡਾ ਗੁਰੂ ਦੋਖੀ ਹੈ।
1: ਜਾਹੇ ਪਰਿਵਾਰਤ ਬਹੁ ਜਹ ਕਹਾ,
0: ਇਸ ਦੇ ਆਲੇ ਦੁਆਲੇ ਜਿੰਨੇ ਵੀ ਜਿਹੜੇ ਲੋਕ ਇਕੱਠੇ ਹੋਏ ਨੇ।

0: ਟਿਕਾਣਾ ਕੀਤਾ ਉੱਥੇ ਪਹੁੰਚੇ ਹਨ।
1: ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਜਸ ਵਿਸਾਲ ਕੋ ਪਾਏ।
0: ਇਸ ਤਰ੍ਹਾਂ ਇਸ ਵੱਡੇ ਦੁਸ਼ਟ ਨੂੰ ਫੜ ਕੇ ਇਹਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੱਡਾ ਜਸ ਸੰਗਤਾਂ ਦੇ ਵਿੱਚ ਜਾਂ ਸੰਸਾਰ ਵਿੱਚ ਪ੍ਰਾਪਤ ਕੀਤਾ ਹੈ।
1: ਲਿਓ ਬੈਰ ਪਿਤ ਕੋ ਭਲੇ ਗਹਿਓ ਦੁਸ਼ਟ ਦੁਖਦਾਏ।
0: ਇਸ ਵੱਡੇ ਦੁਸ਼ਟ ਨੂੰ ਦੁੱਖ ਦੇ ਕੇ ਨਾ ਆਪਣੇ

ਇਸ ਤਰ੍ਹਾਂ ਸਤਿਸੰਗ ਜੀ ਵੱਡੀ ਸਜ਼ਾ ਵੀ ਸਤਿਗੁਰੂ ਜੀ ਨੇ ਫਿਰ ਉਸ ਤਰ੍ਹਾਂ ਦੀ ਦਿੱਤੀ ਹੈ। ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ ਨਾ, ਇੱਥੇ ਸਿਧਾਂਤ ਇਹ ਹੈ ਕਿ ਸਜ਼ਾ ਵੀ ਉਸਨੂੰ ਉਸ ਤਰ੍ਹਾਂ ਦੀ ਮਿਲਦੀ ਹੈ। ਜੇ ਇਹਨੇ ਵੱਡਾ ਪਾਪ ਕੀਤਾ ਹੈ ਤਾਂ ਗੁਰੂ ਨੇ ਸਜ਼ਾ ਵੀ ਇਸ ਨੂੰ

0: ਤੇ ਗੁਰੂ ਮਹਾਰਾਜ ਜੀ ਦੇ ਜਸ ਨੂੰ ਇਸਨੇ ਕਲੰਕਿਤ ਕਰ ਦੇਣਾ ਸੀ। ਫਿਰ ਜਿਹੜੇ ਅਸ਼ਰਧਕ ਲੋਕ ਨੇ, ਅਗਿਆਨੀ ਲੋਕ ਨੇ, ਉਹਨਾਂ ਨੇ ਗੁਰੂ ਨੂੰ ਕਈ ਪ੍ਰਕਾਰ ਦੀਆਂ ਗੱਲਾਂ ਕਰਨੀਆਂ ਸਨ।
1: ਲਿਓ ਨਾ ਗਇਓ ਬੈਰ ਪਿਤ ਕੇਰਾ,
0: ਉਹਨਾਂ ਨੇ ਕਹਿਣਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲੋਂ ਆਪਣੇ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਬਦਲਾ ਨਹੀਂ ਲਿਆ ਗਿਆ।
1: ਕਿਉਂ ਸੁੱਤ ਜਨਮਿਓ ਮੰਦ ਬਡੇਰਾ,
0: ਤੇ ਕਿਉਂ ਫਿਰ ਐਸਾ ਜਿਹੜਾ ਪੁੱਤਰ ਇਹਨਾਂ

ਜਿਉਂਦਾ ਰਵੇ, ਸੰਸਾਰ ਵਿੱਚ ਟਿਕਿਆ ਰਵੇ ਨਾ। ਸੰਸਾਰ ਦੇ ਲੋਕ ਫਿਰ ਵੇਖ ਕੇ ਗੱਲਾਂ ਕਰਦੇ ਆ ਕਿ ਲੈ ਇਹਨੂੰ ਕੀ ਹੋਇਆ, ਇਹਨੇ ਗੁਰੂ ਦੀ ਅਵੱਗਿਆ ਕੀਤੀ ਹੈ, ਗੁਰੂ ਦੀ ਨਰਾਦਰੀ ਕੀਤੀ ਹੈ। ਹੁਣ ਵੀ ਸਤਸੰਗਤ ਜੀ ਆਪਾਂ ਵੇਖਦੇ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ ਹੈ ਨਾ, ਉਹਨਾਂ ਦਾ ਰਿਹਾ ਕੁਝ ਨਹੀਂ। ਉਹ ਕਈ ਪਾਗਲ ਹੋ ਗਏ, ਕਈ ਫਿਰ ਆਪ ਹੀ ਫਾਹ ਲੈ ਕੇ ਮਰ ਗਏ, ਕਈਆਂ ਨੂੰ ਤਾਂ ਫਿਰ ਗੁਰੂ ਕੇ ਖਾਲਸੇ ਨੇ ਵੀ ਸੋਧਾ ਲਾਇਆ ਹੈ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਆਹ ਥੋੜ੍ਹੇ ਦਿਨਾਂ ਦੀ ਗੱਲ ਹੈ, ਮੈਂ ਵੇਖ ਰਿਹਾ ਸੀ ਕਿ ਗੁਰੂ ਕੇ ਖਾਲਸੇ ਦਾ ਜਨਮ ਅਸਥਾਨ ਜੋ ਹੈ ਆਨੰਦਾਂ ਦੀ ਪੂਰੀ, ਆਨੰਦਪੁਰ ਦੀ ਧਰਤੀ 'ਤੇ ਇੱਕ ਬਹਿਰੂਪੀ ਹੈ ਜਿਹਨੇ ਸਿੰਘਾਂ ਵਾਲਾ ਸਵਰੂਪ ਬਣਾਇਆ, ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ, ਸਿਰ 'ਤੇ ਦੁਮਾਲਾ ਸਜਾਇਆ, ਪਰ ਕੇਸ ਹੈ ਨਹੀਂ। ਗੁਰੂ ਦੀ ਬੇਅਦਬੀ ਕਰਨ ਵਾਸਤੇ ਜਦੋਂ ਆਇਆ ਫਿਰ ਗੁਰੂ ਕੀ ਖਾਲਸੇ ਦੇ ਢਾਈ ਚੜ੍ਹ ਗਿਆ, ਫੜ ਲਿਆ ਗੁਰੂ ਕੀ ਖਾਲਸੇ ਨੇ, ਫਿਰ ਉੱਥੇ ਉਹਨੂੰ ਝਟਕਾ ਕੇ ਪੁੱਠਾ ਲਮਕਾਇਆ, ਉਹਨੂੰ ਕੀਤੇ ਹੋਏ ਕਰਮ ਦੀ ਜਿਹੜੀ ਸਜ਼ਾ ਦਿੱਤੀ ਹੈ। ਇਸ ਕਰਕੇ ਜੇ ਇਹਨੂੰ ਇਹਦੇ ਕੀਤੇ ਕਰਮ ਦੀ ਸਜ਼ਾ ਨਾ ਮਿਲਦੀ ਤਾਂ ਇੱਥੇ ਕਵੀ ਜੀ ਦੱਸ ਰਹੇ ਨੇ ਕਿ ਜਿਹੜੇ ਅਗਿਆਨੀ ਲੋਕ ਨੇ ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਨਹੀਂ, ਗੁਰੂ 'ਤੇ ਸ਼ਰਧਾ ਨਹੀਂ, ਉਹਨਾਂ ਨੇ ਕਹਿਣਾ ਸੀ ਕਿ ਇਹਨੇ ਏਡਾ ਵੱਡਾ ਪਾਪ ਵੀ ਕੀਤਾ ਹੈ, ਗੁਰੂ ਦੀ ਅਵੱਗਿਆ ਵੀ ਕੀਤੀ ਹੈ, ਅਤੇ ਇਹ ਅਜੇ ਵੀ ਉਸੇ ਤਰ੍ਹਾਂ ਚੰਗਾ ਭਲਾ ਤੁਰਿਆ ਜਾਂਦਾ, ਤੁਰਿਆ ਫਿਰਦਾ ਹੈ, ਅਤੇ ਕੀ ਹੋ ਜਾਂਦਾ ਹੈ ਜਾਂ ਕੀ ਹੋ ਸਕਦਾ ਹੈ।

0: ਉਹ ਫਿਰ ਕਹਿੰਦੇ ਨੇ ਕਿ ਜਿਹੜੇ ਵੱਡੇ ਅਣਜਾਣ ਨੇ ਉਹਨਾਂ ਨੇ ਇਸ ਤਰ੍ਹਾਂ ਅਪਵਾਦ ਵਾਲੇ ਸ਼ਬਦ ਬੋਲਣੇ ਸਨ।
1: ਸ੍ਰੀ ਹਰਗੋਬਿੰਦ ਅਬ ਸਭ ਕੇਰੀ,
0: ਗੁਰੂ ਦੀਆਂ ਸੰਗਤਾਂ ਕਹਿੰਦੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ
1: ਰਾਖ ਲਈ ਪਤ ਲਾਜ ਘਨੇਰੀ,
0: ਇਸ ਦੁਸ਼ਟ ਨੂੰ ਸਜ਼ਾ ਦੇ ਕੇ ਸਾਰਿਆਂ ਦੀ ਜਿਹੜੀ ਇੱਜ਼ਤ ਪਤ ਹੈ ਉਸ ਨੂੰ ਰੱਖ ਲਿਆ ਹੈ।
1: ਉਪਜਨ ਤਿੰਨ ਕੋ ਧਨ ਮਹਾਨਾ,
0: ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਵਿੱਚ

0: ਛਤਰੀ ਹੁੰਦਾ ਹੈ। ਉਹ ਇਹਨਾਂ ਨੇ ਕਰਮ ਕੀਤਾ, ਉਹ ਕਾਰਜ ਕੀਤਾ ਹੈ।
1: ਦਾਵੇਦਾਰ ਰਿਦਾ ਅਸ ਜਿਨ ਕੋ
0: ਸਤਿ ਸੰਗਤ ਜੀ, ਇਸ ਤਰ੍ਹਾਂ ਵਾਰ ਵਾਰ ਜਿਹੜਾ ਹੈ ਨਾ ਉਹ ਗੁਰੂ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਇਹ ਗੁਰੂ ਕੀ ਸਿੱਖ ਵਚਨ ਕਹਿੰਦੇ ਹਨ।
1: ਅਯੁੱਧ ਧਰਨ ਧਨ ਹੈ ਤਿੰਨ ਕੋ
0: ਤੇ ਦਾਵੇਦਾਰ ਦਾ ਅਸ ਜਿਨ ਕੋ, ਜਿਹਨਾਂ ਦਾ ਹਿਰਦਾ ਸਾ ਦਾਵੇਦਾਰ ਹੈ, ਅਯੁੱਧ ਧਰਨ ਧਨ ਹੈ ਤਿੰਨ ਕੋ, ਇਹਨਾਂ ਦਾ ਸ਼ਸਤਰ ਧਾਰਨ ਕਰਨਾ ਧੰਦਾ ਦੇ ਯੋਗ ਹੈ। ਸਤਿਸੰਗ ਜੀ, ਸ਼ਸਤਰ ਧਾਰਨ ਦਾ ਕੀ ਫਾਇਦਾ ਜੇ ਕੋਈ ਸਾਨੂੰ ਕੋਟੀ ਜਾਵੇ, ਗਲ ਵਿੱਚ ਵੱਡੀ ਸ੍ਰੀ ਸਾਹਿਬ ਪਾਈ ਹੋਵੇ ਅਤੇ ਫਿਰ ਵੀ ਕੋਈ ਸਾਡੀ ਲਾ ਜਾਵੇ, ਸਾਨੂੰ ਸਾਡੀ ਕੋਈ ਦਸਤਾਰ ਲਾ ਜਾਵੇ, ਕੁੱਟ ਕੇ ਸਾਨੂੰ ਕੋਈ ਚਲਿਆ ਜਾਵੇ, ਤਾਂ ਫਿਰ ਉਹ ਸ਼ਸਤਰ ਧਾਰਨ ਕਰਨ ਦਾ ਕੀ ਫਾਇਦਾ। ਇਸ ਕਰਕੇ ਇੱਥੇ ਸੰਗਤਾਂ ਕਹਿੰਦੀਆਂ ਮਹਾਰਾਜ ਜੀ ਨੇ ਜਿਹੜੇ ਸ਼ਸਤਰ ਧਾਰਨ ਕੀਤੇ ਆ ਨਾ, ਉਹ ਵੀ ਧੰਤਾ ਦੇ ਯੋਗ ਹੈ। ਅੱਜ ਪਤਾ ਲੱਗਦਾ ਹੈ ਕਿ ਇਹਨਾਂ ਸ਼ਸਤਰਾਂ ਦੀ ਕੀ ਮਹਾਨਤਾ ਹੈ। ਜਦੋਂ 1984 ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ, ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਸਿੱਖਾਂ ਦੇ ਨਾਲ ਇਸ ਸਮੇਂ ਦੀ ਹਕੂਮਤ ਨੇ ਕੀ ਕਰਨਾ ਹੈ। ਜਿਹੜੇ ਸਿੱਖ ਨੇ ਉਹਨਾਂ ਨੂੰ ਉਹਨਾਂ ਨੇ ਇਹ ਸੰਬੋਧਨ ਹੋ ਕੇ ਕਿਹਾ ਸੀ ਕਿ ਗੁਰੂ ਕਾ ਜਿਹੜਾ ਸਿੱਖ ਹੈ ਨਾ, ਉਹਦੇ ਘਰ ਵਿੱਚ ਸ਼ਸਤਰ ਹੋਣੇ ਲਾਜ਼ਮੀ ਹੈ। ਹਰ ਸਿੱਖ ਦੇ ਘਰ ਵਿੱਚ ਇੱਕ ਜਾਂ ਦੋ ਕਿਰਪਾਨਾਂ ਤੇ ਹੋਣ ਨਾ, ਹੋਰ ਕੋਈ ਤੁਸੀਂ ਹਥਿਆਰ ਜੇ ਨਹੀਂ ਰੱਖ ਸਕਦੇ ਤੇ ਸ੍ਰੀ ਸਾਹਿਬਾਂ ਤੇ ਰੱਖੋ ਨਾ। ਜੇ ਕੋਈ ਤੁਹਾਡੇ 'ਤੇ ਚੜ੍ਹ ਕੇ ਆਉਂਦਾ ਹੈ ਤਾਂ ਤੁਸੀਂ ਉਹਦਾ ਮੁਕਾਬਲਾ ਕਰ ਸਕੋ, ਡਾਂਗਾਂ ਕਿਰਪਾਨਾਂ ਤੁਹਾਡੇ ਕੋਲ ਹੋਣਗੀਆਂ ਅਤੇ ਤੁਸੀਂ ਆਪਣੀ ਸਵੈ ਰੱਖਿਆ ਕਰ ਸਕਦੇ ਹੋ। ਪਰ ਕਿਸੇ ਨੇ ਉਹਨਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ, ਉਹਨਾਂ ਦੀ ਗੱਲ ਮੰਨੀ ਨਹੀਂ। ਜਦੋਂ ਫਿਰ ਸਮਾਂ ਆਇਆ ਹੈ, ਜਿਹਨਾਂ ਕੋਲ ਸ਼ਸਤਰ ਸਨ ਦਿੱਲੀ ਦੇ ਵਿੱਚ ਵੀ, ਜਿਹਨਾਂ ਨੇ ਆਪਣੇ ਘਰ ਵਿੱਚ ਹਥਿਆਰ ਰੱਖੇ ਸਨ ਜਾਂ ਕਿਰਪਾਨਾਂ ਰੱਖੀਆਂ ਸਨ, ਸਤਿਸੰਗ ਜੀ, ਉਹਨਾਂ ਬਾਰੇ ਕੋਈ ਵੇਖ ਵੀ ਨਹੀਂ ਸਕਿਆ। ਜਦੋਂ ਉਹਨਾਂ ਨੇ ਇੱਕ ਦੋ ਹਵਾਈ ਫੈਰ ਕੀਤੇ, ਜਿਹੜੇ ਭੂਤਰੇ ਹੋਏ ਸਨਾਂ ਵਾਂਗ ਸਿੱਖਾਂ ਦੀ ਬੇਅਦਬੀ ਕਰਨ ਵਾਸਤੇ ਜਾਂ ਸਿੱਖਾਂ ਨੂੰ ਮਾਰਨ ਵਾਸਤੇ ਉਹਨਾਂ ਦੇ ਘਰਾਂ ਵੱਲ ਜਾਂਦੇ ਸਨ ਨਾ, ਜਦੋਂ ਅੱਗਿਓਂ ਫਾਇਰ ਹੁੰਦਾ ਸੀ ਤਾਂ ਪੁੱਠੇ ਪੈਰੀਂ ਭੱਜਦੇ ਸਨ। ਫਿਰ ਕਿਸੇ ਨੇ ਉਹਨਾਂ ਵੱਲ ਜਾਣ ਦੀ ਜ਼ਰੂਰਤ ਨਹੀਂ ਕੀਤੀ, ਫਿਰ ਕਿਸੇ ਨੇ ਉਹਨਾਂ ਨੂੰ ਹੱਥ ਪਾਉਣ ਵਾਸਤੇ ਅੱਗੇ ਹੌਂਸਲਾ ਨਹੀਂ ਕੀਤਾ, ਵਧਿਆ ਨਹੀਂ। ਇਸ ਕਰਕੇ ਜਿਹੜਾ ਸ਼ਸਤਰ ਹੈ ਇਹ ਜ਼ੁਲਮ ਵਾਸਤੇ ਨਹੀਂ ਹੁੰਦਾ, ਵੀ ਇਹ ਅਸੀਂ ਜ਼ੁਲਮ ਕਰਨ ਵਾਸਤੇ ਪਾਉਣਾ ਹੈ। ਜ਼ੁਲਮ ਨੂੰ ਰੋਕਣ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਇਹ ਸ਼ਸਤਰ ਦਿੱਤਾ ਹੈ ਕਿ ਜੇ ਕੋਈ ਤੁਹਾਡੇ 'ਤੇ ਜ਼ੁਲਮ ਕਰਨ ਵਾਸਤੇ, ਤੁਹਾਡੇ ਨਾਲ ਧੱਕਾ ਕਰਨ ਵਾਸਤੇ ਅੱਗੇ ਆਉਂਦਾ ਹੈ ਤਾਂ ਉੱਥੇ ਫਿਰ ਆਪਾਂ ਇਹ ਜਿਹੜਾ ਸ਼ਸਤਰ ਹੈ ਇਹਦੀ ਵਰਤੋਂ ਕਰਨੀ ਹੈ। ਜੇ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਤਾਂ ਫਿਰ ਤੁਸੀਂ ਆਪਣੀ ਰੱਖਿਆ ਕਿਵੇਂ ਕਰੋਗੇ, ਆਪਣਾ ਬਚਾਅ ਕਿਵੇਂ ਕਰੋਗੇ? ਜੇ ਆਖੋਗੇ ਨਹੀਂ ਜੀ ਨਹੀਂ, ਸ਼ਸਤਰਾਂ ਦੇ ਨਾਲ ਸ਼ਾਂਤੀ ਭੰਗ ਹੁੰਦੀ ਹੈ, ਦੇਸ਼ ਦੇ ਵਿੱਚ ਅਸ਼ਾਂਤੀ ਆਉਂਦੀ ਹੈ, ਕਈ ਲੋਕ ਕਹਿੰਦੇ ਹੈ, ਅਤੇ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਵੀ ਕਹਿੰਦੇ ਕਿ ਬਾਰਡਰਾਂ 'ਤੇ ਤੁਸੀਂ ਇੰਨੀ ਫੌਜ ਲਾਈ ਹੈ ਹਥਿਆਰ ਫੜਾ ਕੇ, ਅਤੇ ਉਹਨਾਂ ਨੂੰ ਘਰੇ ਬਿਠਾਓ, ਜੇ ਸ਼ਸਤਰਾਂ ਦੇ ਨਾਲ ਹਥਿਆਰਾਂ ਦੇ ਨਾਲ ਹੀ ਅਸ਼ਾਂਤੀ ਹੁੰਦੀ ਹੈ ਤਾਂ ਫਿਰ ਇਹਨਾਂ ਨੂੰ ਕਾਹਦੇ ਵਾਸਤੇ ਫੜਾਈਆਂ, ਐਡੀਆਂ ਐਡੀਆਂ ਗੰਨਾਂ ਜਿਹੜੀਆਂ ਫੜਾਈਆਂ ਤੁਸੀਂ, ਸ਼ਾਂਤੀ ਵਾਸਤੇ ਆਪਾਂ ਇਹਨਾਂ ਨੂੰ ਫੜਾਈਆਂ ਹਨ। ਇਸ ਕਰਕੇ ਇਹ ਜਿਹੜਾ ਸਿਧਾਂਤ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਦਿੱਤਾ ਹੈ। ਜਦੋਂ ਤਖ਼ਤ 'ਤੇ ਬੈਠੇ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ ਨਾ, ਅਤੇ ਸਤਿਗੁਰੂ ਜੀ ਨੇ ਉਦੋਂ ਪਹਿਲਾ ਹੁਕਮ ਇਹ ਕੀਤਾ ਸੀ ਕਿ ਜਿਹੜੇ ਨੌਜਵਾਨ ਨੇ ਉਹ ਸਾਡੇ ਕੋਲ ਜਵਾਨੀਆਂ ਭੇਟ ਕਰਨ, ਸਾਨੂੰ ਚੰਗੇ ਸ਼ਸਤਰਾਂ ਦੀ ਚੰਗੇ ਘੋੜਿਆਂ ਦੀ ਲੋੜ ਹੈ, ਸਾਨੂੰ ਹੁਣ ਮਾਇਆ ਜਾਂ ਹੋਰ ਸੋਨੇ ਦੀ ਲੋੜ ਨਹੀਂ ਹੈ, ਇਹ ਸਮੇਂ ਦੀ ਲੋੜ ਹੈ ਕਿ ਸਾਨੂੰ ਜਵਾਨੀਆਂ ਚਾਹੀਦੀਆਂ, ਚੰਗੇ ਘੋੜੇ ਚਾਹੀਦੇ ਹੈ, ਚੰਗੇ ਸ਼ਸਤਰ ਚਾਹੀਦੇ ਹੈ। ਇਸ ਕਰਕੇ ਸਤਿਸੰਗਤ ਜੀ, ਸਮੇਂ ਦੀ ਜਿਹੜੀ ਨਬਜ ਹੈ ਉਸ ਨੂੰ ਸਮਝਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਬਾਣੀ ਵਿੱਚ ਸਾਨੂੰ ਇਹ ਉਪਦੇਸ਼ ਦਿੰਦੇ ਆ, ਵਕਤ ਵਿਚਾਰ ਹੈ ਸੋ ਬੰਦਾ ਹੋਈ। ਜਿਹੜਾ ਵਕਤ ਦੀ ਵਿਚਾਰ ਕਰਦਾ ਹੈ, ਵਕਤ ਦੀ ਸਮੇਂ ਦੀ ਨਮਜ ਨੂੰ ਸਮਝਦਾ ਹੈ ਨਾ, ਅਸਲ ਦੇ ਵਿੱਚ ਉਹੀ ਬੰਦਾ ਹੈ। ਜੇ ਅਸੀਂ ਸਮੇਂ ਦੀ ਚਾਲ ਨੂੰ ਨਹੀਂ ਸਮਝਾਂਗੇ ਤਾਂ ਜਿਵੇਂ ਅੱਗੇ ਹੋਇਆ ਹੈ ਉਸੇ ਤਰ੍ਹਾਂ ਸਾਡੀ ਨਾਲ ਅੱਗੇ ਵੀ ਹੁੰਦਾ ਰਹੇਗਾ। ਇਸ ਕਰਕੇ ਰਹੋ ਵਿਚਾਰ। ਸੰਗਤਾਂ ਕਹਿ ਰਹੀਆਂ ਕਿ ਜਿਹੜੀਆਂ ਮਹਾਰਾਜ ਜੀ ਨੇ ਸ਼ਸਤਰ ਧਾਰਨ ਕੀਤੇ ਹੈ, ਇਹਨਾਂ ਦੇ ਸ਼ਸਤਰ ਧਾਰਨ ਕਰਨੇ ਧੰਤਾ ਦੇ ਯੋਗ ਹਨ।
1: ਪੂਰਬ ਸੰਤ ਰੂਪ ਗੁਰ ਅਹੇ,
0: ਪਹਿਲੇ ਜਿਹੜੇ ਗੁਰੂ ਸਾਹਿਬਾਨ ਸਨ ਉਹ ਸੰਤ ਰੂਪ ਸਨ।
1: ਤਿੰਨ ਕੋ ਸ਼ਿਮਾ ਕਰਨ ਹੀ ਚਾਹੇ,
0: ਜੋ ਹਮੇਸ਼ਾ ਸ਼ਿਮਾ ਕਰਨਾ ਹੀ ਚਾਹੁੰਦੇ ਸਨ। ਉਹਨਾਂ ਨੇ ਕਿਸੇ 'ਤੇ ਕੋਈ ਵੀ ਜਿਹੜਾ ਭਾਵੇਂ ਕਿੱਡਾ ਵੀ ਪਾਪੀ ਸੀ ਨਾ, ਕਿੱਡਾ ਵੀ ਜ਼ਾਲਮ ਸੀ, ਉਹਦੇ 'ਤੇ ਦਇਆ ਹੀ ਕੀਤੀ ਹੈ, ਉਹਨੂੰ ਉਪਦੇਸ਼ ਹੀ ਦਿੱਤਾ ਸਤਿਗੁਰੂ ਜੀ ਨੇ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਨਹੀਂ ਸੀ ਕਰ ਸਕਦੇ, ਚੰਦੂ ਇਹਦੀ ਕੀ ਮਜਾਲ ਸੀ ਕਿ ਉਹਨਾਂ ਨੂੰ ਕੋਈ ਦੁੱਖ ਦੇ ਸਕਦਾ, ਪਰ ਸਤਿਗੁਰੂ ਜੀ ਸ਼ਿਮਾ ਨਿਧਾਨ ਸਨ, ਉਹਨਾਂ ਨੇ ਸ਼ਿਮਾ ਕੀਤੀ, ਦਇਆ ਕੀਤੀ ਵੀ ਟਲ ਜਾਵੇ ਟਲ ਜਾਵੇ, ਪਰ ਨਹੀਂ ਟਲਿਆ। ਪਰ ਇਸ ਦੇ ਕੀਤੇ ਹੋਏ ਕੁਕਰਮ ਦੀ, ਇਸ ਦੇ ਕੀਤੇ ਹੋਏ ਪਾਪ ਦੀ ਫਿਰ ਛੇਵੇਂ ਜਾਮੇ ਵਿੱਚ ਇਹਨੂੰ ਹੁਣ ਸਜ਼ਾ ਦਿੱਤੀ ਹੈ।
1: ਇਹ ਬੜ ਵੀਰ ਸੋ ਬਾਹੋ ਬਿਸਾਲਾ।
0: ਸੰਗਤਾਂ ਕਹਿੰਦੀਆਂ ਨੇ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਹੁਤ ਵੱਡੇ ਸੂਰਮੇ ਨੇ, ਬਹੁਤ ਬਲਵਾਨ ਹਨ।
1: ਬਸ ਹੈ ਵੀਰ ਰਸ ਜਹਾਂ ਸੁਖਾਲਾ।
0: ਜਿੱਥੇ ਹੁਣ ਵੀਰ ਰਸ ਬਹੁਤ ਸੁਖਾਲਾ ਵਸਦਾ ਹੈ।
1: ਮਨੋ ਸੂਰਤਾ ਰੂਪ ਸੁਹਾਵੈ।
0: ਮੰਨ ਲਓ ਕਿ ਇਹ ਸੂਰਮਤਾ ਦਾਈ ਜਿਹੜਾ ਸਰੂਪ ਸ਼ੋਭਾ ਪਾ ਰਿਹਾ ਹੈ।
1: ਦਰਸ਼ਨ ਤੇ ਉਤਸਾਹੋ ਵਧਾਵੈ।
0: ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਸਾਧ ਸੰਗਤ ਜੀ ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਵੀ ਇਹੋ ਜਿਹੇ ਬਣੀਏ। ਅਸਲ ਦੇ ਵਿੱਚ ਸਾਨੂੰ ਇਹ ਜਿਹੜਾ ਸਿੱਖੀ ਸਰੂਪ ਦਿੱਤਾ ਹੈ ਨਾ, ਇਹਦੇ ਪਿੱਛੇ ਇੱਕ ਬੜੀ ਵੱਡੀ ਭਾਵਨਾ ਹੈ। ਸਾਡਾ ਜਿਹੜਾ ਸਰੂਪ ਹੈ, ਜਿਵੇਂ ਸਤਿਗੁਰੂ ਜੀ ਨੇ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਘਰੋਂ ਨਿਵਾਸ। ਇਹ ਜਿਹੜਾ ਸਰੂਪ ਹੈ, ਗੁਰੂ ਨੇ ਆਪਣਾ ਸਰੂਪ ਸਾਨੂੰ ਦਿੱਤਾ ਹੈ ਅਤੇ ਨਾਲ ਖਾਲਸੇ ਨੂੰ ਆਪਣਾ ਖਾਸ ਰੂਪ ਦੱਸਿਆ ਹੈ। ਅਤੇ ਜਿਹੜਾ ਗੁਰੂ ਦਾ ਦਰਸ਼ਨ ਕਰੇਗਾ ਉਹ ਸਾਧ ਸੰਗਤ ਜੀ ਗੁਰੂ ਦੇ ਖਾਲਸੇ ਦਾ ਦਰਸ਼ਨ ਕਰੇਗਾ, ਉਹਨੂੰ ਗੁਰੂ ਦੇ ਦਰਸ਼ਨ ਹੋਣਗੇ ਅਤੇ ਉਹਦੇ ਜੀਵਨ 'ਤੇ ਐਸਾ ਪ੍ਰਭਾਵ ਪਵੇਗਾ, ਉਹਦਾ ਜੀਵਨ ਬਦਲੇਗਾ। ਇਸ ਕਰਕੇ ਸਵਰੂਪ ਦਾ ਜਿਹੜਾ ਹੈ ਨਾ, ਉਹ ਮਨੁੱਖ ਦੇ ਜੀਵਨ 'ਤੇ ਮਨੁੱਖ ਦੇ ਮਨ 'ਤੇ ਬੜਾ ਪ੍ਰਭਾਵ ਪੈਂਦਾ ਹੈ। ਜਿਵੇਂ ਘਰ ਵਿੱਚ ਆਪਾਂ ਗੁਰੂ ਸਾਹਿਬਾਨਾਂ ਦੀਆਂ, ਜਿਵੇਂ ਸਾਡੇ ਬਜ਼ੁਰਗ

0: ਇਹ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਕਿ ਜਦੋਂ ਤੁਹਾਡੇ ਘਰ ਵਿੱਚ ਬੱਚੇ ਦਾ ਜਨਮ ਹੋਣਾ ਹੁੰਦਾ ਹੈ ਨਾ, ਜਦੋਂ ਤੁਹਾਡੇ ਘਰ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬੱਚੇ ਦੀ ਪੈਦਾਇਸ਼ ਜੇ ਸ਼ੁਰੂ ਹੁੰਦੀ ਹੈ, ਜਿਸ ਕਮਰੇ ਵਿੱਚ ਮਾਂ ਰਹਿੰਦੀ ਹੈ ਉਸ ਕਮਰੇ ਦੇ ਵਿੱਚ ਤੁਸੀਂ ਸੂਰ ਵੀਰਾਂ ਦੀਆਂ ਫੋਟੋਆਂ, ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਲਾਓਗੇ ਤਾਂ ਤੁਹਾਡੇ ਬੱਚੇ ਦਾ ਜਿਹੜਾ ਜੀਵਨ ਹੈ ਚੜ੍ਹਦੀ ਕਲਾ ਵਾਲਾ ਹੋਵੇਗਾ। ਜੇ ਉਸੇ ਕਮਰੇ ਦੇ ਵਿੱਚ ਤੁਸੀਂ ਦੂਸਰੀਆਂ ਫੋਟੋਆਂ ਲਾ ਦਿਓ ਤਾਂ ਉਸ ਤਰ੍ਹਾਂ ਦਾ ਹੀ ਉਹਦਾ ਜੀਵਨ ਹੋਵੇਗਾ। ਇਸ ਕਰਕੇ ਇਹ ਜਿਹੜੀ ਚੀਜ਼ ਹੈ ਮਨੁੱਖ ਦੇ ਜੀਵਨ 'ਤੇ ਬੜਾ ਪ੍ਰਭਾਵ ਪਾਉਂਦੀ ਹੈ। ਇਹ ਜਿਹੜਾ ਸਰੂਪ ਸਾਨੂੰ ਦਿੱਤਾ ਇਸ ਕਰਕੇ ਦਿੱਤਾ ਹੈ, ਇਸ ਕਰਕੇ ਸਤਿਗੁਰੂ ਜੀ ਦੇ ਸਵਰੂਪ ਦੀ ਸ਼ੋਭਾ ਕਰ ਰਹੇ ਨੇ ਗੁਰੂ ਕੇ ਸਿੱਖ ਇੱਥੇ ਕਿ ਸਤਿਗੁਰੂ ਜੀ ਦਾ ਜਿਹੜਾ ਸਰੂਪ ਹੈ ਉਹ ਬਹੁਤ ਪ੍ਰਭਾਵਿਤ ਕਰਨ ਵਾਲਾ ਹੈ।
1: ਸਤਿਗੁਰ ਪਿਤ

0: ਦੀਆਂ ਸੰਗਤਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਨਾ ਇਹ ਚਰਚਿਤ ਹੋ ਰਹੀ ਹੈ।
1: ਕਹਿਤ ਪਰਸਪਰ ਲੋਕ ਮਿਲੰਤ,
0: ਇਸ ਤਰ੍ਹਾਂ ਦਿੱਲੀ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਆਪਸ ਦੇ ਵਿੱਚ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਵਚਨ ਕਰ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਦੁਸ਼ਟ ਨੂੰ ਇਹਦੀ ਕੀਤੀ ਦੀ ਸਜ਼ਾ ਦੇ ਕੇ ਬਹੁਤ ਵੱਡਾ ਇਹ ਪਰਉਪਕਾਰ ਕੀਤਾ, ਦਰਸਾਇਆ, ਸਮਝਾਇਆ ਦੁਸ਼ਟਾਂ ਨੂੰ ਕਿ ਜਿਹੜਾ ਅੱਗੇ ਵਾਸਤੇ ਵੀ ਐਸਾ ਕਰਮ ਕਰੇਗਾ, ਗੁਰੂ ਦੀ ਨਰਾਦਰੀ ਵਾਸਤੇ, ਅਵੱਗਿਆ ਵਾਸਤੇ ਕੋਈ ਯਤਨ ਕਰੇਗਾ, ਉਹਦੀ ਐਸੀ ਹੀ ਅਸੀਂ ਦੁਰਦਸ਼ਾ ਕਰਾਂਗੇ। ਜਿਹੜਾ ਕੋਈ ਮਾੜਾ ਕਰਮ ਕਰੇਗਾ ਜਾਂ ਜ਼ੁਲਮ ਕਰੇਗਾ, ਉਸ ਨੂੰ ਅਸੀਂ ਐਸੀ ਸਜ਼ਾ ਦੇ ਕੇ ਉਹਦੇ ਮਨ ਦਾ ਭੁਲੇਖਾ ਦੂਰ ਕਰਾਂਗੇ। ਅਤੇ ਸਤਿਗੁਰੂ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਤਸੰਗਤ ਜੀ ਜਦੋਂ ਜ਼ੁਲਮ ਵਾਸਤੇ ਜਰਵਾਣੇ ਆਏ ਨੇ, ਭਾਵੇਂ ਗੁਰੂ 'ਤੇ ਚੜ੍ਹ ਕੇ ਆਏ ਹੈ, ਜੰਗ ਕਰਨ ਵਾਸਤੇ ਆਏ ਆ, ਸਤਿਗੁਰੂ ਜੀ ਨੇ ਫਿਰ ਉਹਨਾਂ ਦਾ ਜਵਾਬ ਦਿੱਤਾ ਹੈ, ਉਹਨਾਂ ਦੇ ਨਾਲ ਜੰਗਾਂ ਕਰਕੇ ਜਿੱਤ ਕੇ ਫਿਰ ਉਹਨਾਂ ਨੂੰ ਦਿਖਾਇਆ ਹੈ ਕਿ ਅਸੀਂ ਕੋਈ ਕਮਜ਼ੋਰ ਨਹੀਂ ਹਾਂ, ਅਸੀਂ ਕੋਈ ਬੁੱਝਦਿਲ ਨਹੀਂ ਹਾਂ, ਡਰਪੋਕ ਨਹੀਂ ਹੈ, ਸਾਨੂੰ ਪਰਮੇਸ਼ਰ ਨੇ ਵੀ ਤਾਕਤ ਦਿੱਤੀ ਹੈ, ਜੇ ਤੁਸੀਂ ਸਾਡੇ 'ਤੇ ਜ਼ੁਲਮ ਕਰੋਗੇ, ਜ਼ਬਰ ਕਰੋਗੇ, ਤਾਂ ਅਸੀਂ ਤੁਹਾਡਾ ਡੱਟ ਕੇ ਮੁਕਾਬਲਾ ਕਰਾਂਗੇ। ਸਾਨੂੰ ਇਹ ਸਤਿਗੁਰੂ ਜੀ ਨੇ ਸਮਝਾਇਆ ਵੀ ਹੈ ਅਤੇ ਸਿਖਾਇਆ ਵੀ ਹੈ, ਜੇ ਕੋਈ ਜ਼ੁਲਮ ਕਰਦਾ, ਜ਼ਬਰ ਕਰਦਾ, ਉਹਦੇ ਅੱਗੇ ਝੁਕਣਾ ਨਹੀਂ, ਉਹਦਾ ਡੱਟ ਕੇ ਮੁਕਾਬਲਾ ਕਰਨਾ। ਗੁਰੂ ਕਿਰਪਾ ਕਰੀ, ਆਪ ਸੰਗਤ ਨੇ ਅੱਜ ਅੱਸੂ ਦੇ ਮਹੀਨੇ ਦੀ ਸੰਗਰਾਂਦ 'ਤੇ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਭਰੀ ਹੈ, ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ, ਪ੍ਰੇਮ ਅਤੇ ਉਤਸ਼ਾਹ ਗੁਰੂ ਦੇ ਪ੍ਰਤੀ ਸਾਡੇ ਸਾਰਿਆਂ ਦੇ ਮਨ ਵਿੱਚ ਪੈਦਾ ਹੋਵੇ। ਗੁਰੂ ਦੇ ਜਸ ਦੀ ਆਪ ਜੀ ਦੇ ਨਾਲ ਵਿਚਾਰ ਕਰਦਿਆਂ, ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖੇਮਾ ਮੰਗਦਾ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
1: ਹਿਮ ਦਿੱਲੀ ਪੁਰ ਵਿਖੇ ਬਿਰਤੰਤ, ਕਹਿਤ ਪਰਸਪਰ ਲੋਕ ਮਿਲੰਤ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਧਾਏ। ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰਕਾ ਅਤੇ ਅੰਤਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਨਿਡਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਲਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਸਦਕਾ ਸੰਧਿਆ ਵੇਲੇ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਸ ਸਾਹਿਬ ਪ੍ਰਨ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ ਜੀਓ। ਆਪ ਜੀ ਦੀ ਕਿਰਪਾ ਸਦਕਾ ਭਾਦੋਂ ਦੇ ਮਹੀਨੇ ਦੀ ਸੰਪੂਰਨਤਾ ਹੋਈ ਅੱਸੂ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਮਹਾਰਾਜ ਸੰਗਰਾਂਦ ਦਾ ਦਿਹਾੜਾ ਅੱਸੂ ਦਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਕਰਾਉਣਾ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪ੍ਰੇਮ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾਂ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਿਸ਼ ਕਰਨੇ ਦੁੱਖਾਂ ਕਲੇਸ਼ਾਂ ਦੇ ਨਾਸ਼ ਸੁੱਖਾਂ ਦੇ ਪ੍ਰਕਾਸ਼ ਕਰਨੇ ਮਹਾਰਾਜ ਭਾਈ ਇਹ ਜੇ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਜੀ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ
ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਵੰਦਨਾ ਨਕਬੈਰ ਸਰਨ ਕਰੋ ਹਰ ਰਾਈ ਰਾਮ ਕਟੀਆ ਨਾਨਕ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਘੜੀ ਧੰਨ।

ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੀ, ਚੌਕੀ ਚੌਗਿਰਦ ਹਮਾਰੀ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੀ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ। ਆਨੰਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਬਹੁ ਨ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖ ਦੀਆ, ਏਕਾ ਲਿਬਲਾਈ ਰਹਾਉ। ਰਾਖ ਲੀਏ ਤਿਨ ਰਖਨਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ ਸਲੋਕ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਨਹਿ ਛੁੱਟ ਹੈ, ਨਿਕਟ ਨ ਜਾਈਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪੀ, ਮਹੱਲਾ ਪਹਿਲਾ। ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਮਰਿਓ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉਂ ਬਾਰੀ ਜਿਤ ਸੋਹਿਲੈ, ਸਦਾ ਸੁਖ ਹੋਈ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਈ, ਸੋ ਕਰ ਰਾਖ ਬੜਾਈ ਤੋਈ ਰਹਾਉ। ਵਿਸਵੇ ਚਸੀਆਂ ਕੜੀਆਂ ਪਹਿਰਾਂ, ਥਿੱਤੀ ਵਾਰੀ ਮਹੁ ਹੋਆ। ਸੂਰਜੇ ਕੁਰਤ ਅਨੇਕ, ਨਾਨਕ ਕਰਤੇ ਕੀਤੇ ਬੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰੱਬ ਚੰਦ ਦੀਪਕ, ਬਣੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮੱਲ ਆਨ ਲੋ, ਪਵਨ ਚਬਰੋ ਕਰੀ। ਸਗਲ ਬਨਰਾਈ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੀ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਵਿਮਲ ਨਨ, ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਿਤ ਮੋਹੀ, ਸਭ ਹੈ ਜੋਤ ਜੋਤ ਹੈ ਸੋਈ। ਤਿਸਦਾ ਚਾਨਣ ਸਭ ਹੈ ਚਾਨਣ ਹੋਈ, ਗੁਰ ਸਾਖੀ ਜੋਤ ਪ੍ਰਗਟ ਹੋਈ। ਜੋਤ ਸੁਭਾਵੈ ਸੋ ਆਰਤੀ ਹੋਈ, ਹਰ ਚਰਨ ਕਵਲ ਮਕਰੰਦ ਲੋਭਿਤ। ਮਨੋ ਅਨਦਿਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕਉ। ਹੋਏ ਜਾਤੀ ਤੇਰਾ ਨਾਈ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲ ਮੰਡਲ ਮੰਡਾਹੀ। ਕਰ ਸਾਧੂ ਅੰਜਲੀ ਪੁਨ ਵੱਡਾਹੀ, ਕਰ ਡੰਡੌਤ ਪੁਨ ਵੱਡਾਹੀ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨੇ ਅੰਤਰ ਹੋਮੈ ਕੰਡਾਹੀ। ਜਿਉਂ ਜਿਉਂ ਚਲਹਿ ਚੁਭੈ ਦੁੱਖ ਪਾਪ ਹੈ, ਜਮ ਕਾਲ ਸਹਿ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਵਾਣੇ, ਦੁੱਖ ਜਨਮ ਮਰਨ ਭਵ ਖੰਡਾਹੀ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੀ।

ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੈ ਵਸਨ ਸੁਹੇਲਾ ਔਦ ਘਟੈ ਦਿਨ ਸਰੈਣਾ ਰੀ ਮਨ ਗੁਰਮਿਲ ਕਾ ਸਵਾਰੀ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪਿਆਵੈ ਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ ਬਹੁ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹਿ, ਜੁਗਾਦਿ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੈ, ਕਟ ਕਲੇਸ ਤਨ ਮਾਹਿ ਮਿਟਾਵੈ। ਸਿਮਰਉ ਜਸ ਬਸੰ ਬਹਿਰੀ ਕੈ, ਨਾਮ ਜਪਤਾ ਗਣਤ ਅਨੇਕੈ। ਮੇਤ ਪ੍ਰਾਨ ਸਿਮਰ ਸੋਧਾ ਅਖੀਅਰ, ਕਿਨੇ ਰਾਮ ਨਾਮ ਏਕਾਖੀਅਰ, ਕਿਨ ਕੈ ਏਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਕਰਿ ਨਾਵੈ। ਕੰਖੀ ਏਕ ਤਰਸ ਤੁਹਾਰੂ, ਨਾਨਕੁਨ ਸੰਗ ਮੋਹਿ ਉਦਾਰੂ। ਸੁਹੁਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸੰਦੂਹ ਜਮਨਾਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸੰਤ ਸੁਮਨ ਠਰੈ। ਪ੍ਰਭ ਸਿਮਰਤ ਕਹਿ ਬਿਘਨ ਲਾਗੈ, ਪ੍ਰਭ ਕੈ ਸਿਮਰਨ ਆਨੰਦ ਨ ਜਾਗੈ। ਪ੍ਰਭ ਕੈ ਸਮ ਭਾਵਨਾ ਵਿਆਪੈ, ਪ੍ਰਭ ਕੈ ਸਮ ਦੁੱਖ ਨ ਸੰਤਾਪੈ। ਪ੍ਰਭ ਕੈ ਸਿਮਰ ਸਾਧੁਕ ਸੰਗ, ਸਰਵ ਨਿਧਾਨ ਨਾਨਕ ਹਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਾਧ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਪਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾਕ ਲਾਗੋ ਪਾਈ। ਪ੍ਰਭ ਕੈ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਸਨਾ ਬੋਝੈ, ਪ੍ਰਭ ਕੈ ਸਿਮਰਨ ਸਭ ਕੇ ਸੋਜੈ। ਪ੍ਰਭ ਕੈ ਸਿਮਰਨ ਨਾਹਿ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਇ, ਅੰਮ੍ਰਿਤ ਨਾਮ ਅੰਮ੍ਰਿਤ ਮਾਹਿ ਸਮਾਇ। ਪ੍ਰਭ ਜੀ ਬਸਾ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੀ ਧਨਵੰਤ, ਪ੍ਰਭ ਕੋ ਸਿਮਰਹਿ ਸੀ ਪਾਤਵੰਤ। ਪ੍ਰਭ ਕੋ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੀ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੀ ਬੇ ਮਹਤਾ ਜੀ, ਪ੍ਰਭ ਕੋ ਸਿਮਰਹਿ ਸੀ ਸਰਬ ਕਿਰਾ ਜੀ। ਪ੍ਰਭ ਕੋ ਸਿਮਰਹਿ ਸੀ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਬਨਾਸੀ। ਸਿਮਰਨ ਤੇ ਰਾਗੀ ਜਨਾਬ ਦਇਆਲਾ, ਨਾਨਕ ਜਨ ਕ ਮੰਗਲ ਵਾਲਾ। ਪ੍ਰਭ ਕੋ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕੋ ਸਿਮਰਹਿ ਤੁਮ ਸਦ ਪਰਹਾਰੀ। ਪ੍ਰਭ ਕੋ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੋ ਸਿਮਰਤਨ ਸੁਖ ਵਿਹਾਵੈ। ਪ੍ਰਭ ਕੋ ਸਿਮਰਤਨ ਆਤਮ ਜੀਤਾ, ਪ੍ਰਭ ਕੋ ਸਿਮਰਤਨ ਨਰਮਰ ਜੀਤਾ। ਪ੍ਰਭ ਕੋ ਸਿਮਰਤਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹਰ ਨੇਰੇ। ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹ ਚਰਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨ ਪਾਰ, ਪ੍ਰਭ ਸਿਮਰਨ ਕਾਂਦਰਾ ਪਾਰ। ਸਿਮਰਹਿ ਸੀ ਜਨ ਜਨ ਕੋ ਭਰਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਕਬੀਰ ਉਪਾਇ। ਹਰ ਸਿਮਰਨ ਪਏ ਸਿਧ ਜਾਤੀ ਦਾਤੇ, ਹਰ ਸਿਮਰਨ ਨੀਚ ਚਾਹੁ ਕੁੰਟ ਜਾਤੀ। ਹਰ ਸਿਮਰਨ ਤਾਰੀ ਸਭ ਤਰਨ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਹੋ ਸਕਦਾ ਆਕਾਰਾ, ਹਰ ਸਿਮਰਨ ਹੈ ਨਿਰੰਕਾਰ। ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘਟ ਘਟਨਾ ਅਨਾਥ ਸਰਨ ਤੁਮਾਰੀ ਆਇਓ। ਨਾਨਕ ਪ੍ਰਭ ਸਾਥ ਅਸ਼ਪਤੀ ਜਹ ਮਾਤ ਪਿਤਾ ਸੁਤਮੀਤ ਨਾ ਪਾਈ। ਮਨੂਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਪਾਇਆ ਆਂਦੂ ਜਮਦਰ। ਤਹਿਓ ਨਾਮ ਸੰਗ ਤੇਰਾ ਚੱਲੈ, ਜਹ ਮੁਸਕਰ ਹੋਇਆ ਦੁਪਹਿਰੀ। ਹਰ ਕੋ ਨਾਮ ਖਨ ਵਾਹਿ ਉਦਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰ। ਹਰ ਕੋ ਨਾਮ ਕੂਟ ਪਾਪ ਪਰ ਹਰੈ, ਗੁਰਮੁਖ ਨਾਮ ਜਪ ਮਨ ਮੇਰੇ। ਨਾਨਕ ਪਾਪ ਸੁਖ ਹਨੇਰੇ, ਸਗਰ ਸ੍ਰੇਸ਼ਠ ਪਰਾਜਾ ਦੁਖੀਆ। ਹਰ ਕੋ ਨਾਮ ਜਪ ਤੋਏ ਸੁਖੀਆ, ਰਾਹ ਕਰੋ ਨਿਬੰਧਨ ਪਰ। ਹਰ ਕੋ ਨਾਮ ਜਪ ਤਨੇਹ ਤਰ, ਅਨਕ ਮਾਇਆ ਰੰਗ ਤਿਖ ਨਾ ਬੂਝਾਵੈ। ਹਰ ਕੋ ਨਾਮ ਜਪਤ ਆ ਗਾਵੈ, ਜਿਹ ਮਾਰਗ ਹੋ ਜਾਤ ਅਕੇਲਾ। ਤਾਂ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਸਦਾ ਧਿਆਈ ਹੈ। ਨਾਨਕ ਗੁਰਮੁਖ ਪਰਮ ਗਤ ਪਾਈ ਹੈ, ਛੂਟਤ ਨਹੀਂ ਕੋਟ ਲੱਖ ਬਾਹੀ। ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਵਿਘਨ ਜਹ ਸੰਘਰ। ਹਰ ਕੋ ਨਾਮ ਤਤਕਾਰ ਉਧਾਰ, ਅਨਕ ਜੋਨ ਜਨਮਾਂ ਵਰ ਜਾਮ। ਨਾਮ ਜਪਤ ਪਾਵੈ ਵਿਸਰਾਮ, ਹਉ ਮੈਲਾ ਮਨ ਕਬੂ ਨਾ ਤੁਵੈ। ਹਰ ਕੋ ਨਾਮ ਕੂੜ ਪਾਪ ਕੁਵੈ, ਸਾ ਨਾਮ ਜਪ ਮਨ ਰੰਗ। ਨਾਨਕ ਪਾਈ ਹੈ ਸਾਧਕ ਸੰਗ, ਜਿਹ ਮਾਰਗ ਕੀ ਗਨ ਜਹ ਨ ਕੋਸਾ। ਹਰ ਕੋ ਨਾਮ ਊਹੈ ਸੰਗ ਤੋਸਾ, ਜਿਹ ਪੈਡ ਮਹੰਤ ਗੁਬੈਰ। ਹਰ ਕੋ ਨਾਮ ਸੰਗ ਉਜੀਆਰ, ਜਹਾਂ ਪੰਥ ਤੇਰਾ ਕੁਵਨ ਸੰਜਾਨੂ। ਹਰ ਕੋ ਨਾਮ ਤਹਿ ਨਾਰ ਪਛਾਨੂ, ਜਹਾਂ ਮਹਾਂ ਪਾਇਆ ਤਬਦ ਬਹੁ ਕਾਮ। ਤਹਿ ਹਰ ਕੇ ਨਾਮ ਕੀ ਤੁਮ ਉਪਰਛਾਮ, ਜਹਾਂ ਤ੍ਰਖਾਮ ਤੂ ਜਾ ਕਰਖੈ। ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਕ ਵਰਤ ਨਾਮ। ਸੰਤ ਜਨਕ ਮਨ ਬਿਸਰਾਮ, ਹਰ ਕਾ ਨਾਮ ਦਾਸ ਕੋਟ। ਹਰ ਕਾ ਨਾਮ ਉਧਰ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ। ਹਰ ਹਰ ਔਖਤ ਸਭ ਕੁਮਾਰਤ, ਹਰ ਜਨਕ ਹਰ ਨਾਮ ਨਿਧਾਨ ਪਾਰ। ਬਨਮ ਜਨ ਕਿਉਂ ਦਾਨ ਮਾਨ ਤਨ, ਰੰਗ ਰਤੀ ਰੰਗੀ ਕੈ। ਨਾਨਕ ਜਨਕ ਬਿਰਤ ਵਿਵੇਕ, ਹਰ ਕਾ ਨਾਮ ਜਨਕ ਮੁਕਤ ਜੁਗਤ। ਹਰ ਕਾ ਨਾਮ ਜਨਕ ਤ੍ਰਉਤ ਭੁਗਤ, ਹਰ ਕਾ ਨਾਮ ਜਨਕ ਰੂਪ ਰੰਗ। ਹਰ ਨਾਮ ਜਪਤ ਕਾਵ ਪਰ ਨਾ ਭੰਗ, ਹਰ ਕਾ ਨਾਮ ਜਨਕ ਵਡਿਆਈ। ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨਕ ਭੋਗ ਯੋਗ। ਹਰ ਨਾਮ ਜਪ
जान रहता हर नाम की सेवा, नानक पूजे हर हर देवा, हर हर जन का मार्ग जिन हर तन जन का वाप, प्रभुदीन हर हर जन का ऊट, सतानी हर प्रताप, जन वरना जानी ओत पोत, जन हर रस राति सुन समाद नव रहमाति, आठ पहर जान हर हर जप, हर का भगत प्रगट, नहीं शप हर की भगत, मुगत बहु करे नानक जन संकेत, तरि पार जाति हो हर को नाम, काम तीन हर हर गुण गायम, सब ति उत्तम हर की कथा, नाम सुनत दर्द दुख लथा, नाम की महिमा संतर दुवास, संत प्रताप दो सब नस, संत का संगठ पागी पाई, संत की सेवा नाम ति आई, नाम तुलका शवरना हुए नानक, गुरमुख नाम पावे जन को श्लोक, बहु शास्त्र व स्मृति पीखे सर बैठ डोल, पूज सुनाहि हर हरि नानक नाम अमोल, अष्टपद जाप ताप ज्ञान सब ध्यान, खट शास्त्र स्मृत ज्ञान, जोग अभ्यास कर्म त्रम क्रिया सब त्याग वन बद्धि, फिर अनेक प्रकार की बह जतना पंदन हुमे, बह रत्न शरीर कटाय होम, कर राति वर्त नियम कर बह पाति, नहीं तोल राम नाम विचार, नान गुरु नाम जपी एक बार, नाम खंड पृथ्वी फिराय चिर जीव, महा उदास तपि सरति वागन वाहि, होमत प्राण कनक सब है वर पुमदा, नियावली कर्म कर भवासन, जैन बार व्यो संजमत साधन, निमुख निमकार शरीर कटाव ताओ पी, होम बैठ न जावे, हर के नाम समसर काश नाह, नानक गुरुमुख नाम जपत गत पाहि, मन कामना तीर्थ देह छोटा, गर्व कुमार न मन दे होटा, सोज कर दिन सर रात, मन की मैल न तांति जात, इस देह का वह साधन करमंत, कबू न बिखिया डर जल तो वह देह नीत, शुद्ध कह हुई का चिपीत, मन हर के नाम की महिमा उज नानक, नाम उद्रे पतत बहमूच, बहुत सियाणप जम का पाव व्याप, अनक जतन कार त्रसन्ना त्राप, पीख अनेक अग्नि हो जाय, कोटे उपाय तर्क नहि से जाय, शूर स्न उप पाय आर मोह व्याप, हमारे जार अवर कर तू सकल जम डान, गोविंद भजन बिन तेल नहि मान, हर का नाम जबत दुख जाय, नानक बोले सहज सुभाय, चार पदार्थ जे को मांगे साजन के सिवा रागे, जे को अपना दुख मिटावे, हर हा नवरता सद गावे, जे को अपने सुवार उरा सा संगे, हमें शोर है जे को जन्म मरण ते डर, साध जन के शरण पर है, जह जन का प्रवतस प्यास, नानुता को बैल बल जा सा, सकल पुरुख मा पुरुख प्रधान सा, संग जा को मिटे अभिमान, आप सकाओ जो जानन की चाह, सब गन गया सब दुख चाह, जा का मन हो सकल गिरिंदा, हर हर नवदन काट काट चिन्ह, मन अपनी ति बुरा मिटाना, पीख सक श्रेष्ठ साजना, सुख दुख जान समृष्टिता, नानक पाप पुन नहीं दे पा, निरतन को तन तिर ना, उन था को ना उन तिरा था, उन मान को प्रभु तिर मान, सकल कटा कर दिव दान करन करावन, हर स्वाम सकल कटा के अंतर जामी, अपनी गात में तो जान आप ही अपन संगा प्राप्राति, तुमरी उस्तत तुम देखो नानक अपना जान सक सर्व धर्म, श्रेष्ठ धर्म हर को नाम जब निर्मल कर्म, सकल क्रिया में उत्तम क्रिया सा संग, धर्म तुम्हार हिरिया सकल उद्दम में उद्दम पर, हर को नाम जप हो जी सदा, सकल बानी में अमृत बानी, हर को जा सुन रसन बखानी, सकल थान त्यू हो उत्तम थान, नानक जिह काट बस हर नाम सलोक, निर्गुणी हर ए आने आसो प्रभु सदा समायल, जन किया तिह जीत रख नानक निभिन्दा राष्ट्रपति, और मैया के कुंचित प्राणी, गौन बुद्ध गौ दृष्टानी, जिन तू सहज स्वार सीगारिया, गर्भगन जन उभारिया, बैर व्यवस्था तुझ तो प्यारा, दूध पर जोबन भोजन सुख सूद, वृद्ध पयाउ प्रसाद सैन, मुख अभियाउ बैठ कर दैन, निर्गुण गुण कसुन बुझाय, बक्षरे हो तो नानु सी जाय, जय प्रसाद तारू पर सुख बस, सुप्रात मीत बंता संग हस, जय प्रसाद पीवह शीतल जरा, सुखदायी पवन पाव कमला, जय प्रसाद पुगह सब रसा, सकल सामग्री संग सात बसा, दिन हस्त पाप करना, नेत्र रसना, दिशा त्याग संरचना, ऐसे दुख मुगड़ व्यापी नानक।

ਜਾਗਰ ਸਦ ਸਦਾ ਹਜੂਰੇ ਤਾਕ ਅੰਧਾ ਜਾਂਤ ਦੂਰੇ ਜਾਗਿ ਟਹਿਲ ਪਾਵੈ ਦਰਗਮਾਨ ਤੇ ਸਹਿਬ ਸਾਰੰ ਦਇਆ ਜਾਂ ਸਦਾ ਸਦਾ ਇਹੋ ਪੁਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌੜੀ ਸੰਗਰਾਜਾ ਸਾਜ ਛੋੜ ਝੂਠ ਸੰਗਮਾਚਾ ਜੋ ਛੱਡ ਨਾ ਸੋ ਅਸਥਿਰ ਕਰ ਮਨ ਜੋ ਹੋਵਨ ਸੋ ਦੂਰ ਪ੍ਰਾਨ ਛੋੜ ਜਾਇ ਤਿਸਕਾ ਸ੍ਰਾਮ ਕਰੈ ਸੰਗ ਸਹਾਈ ਦਹ ਪਰ ਹਰਾ ਚੰਦਨ ਪਿਓ ਤਾਰੈ ਤੋਇ ਕਰ ਤਵ ਪ੍ਰੀਤ ਪਸਮ ਸੰਗ ਹੋਇਆ ਦੂ ਮਹਿ ਪਦ ਤੋ ਬਿਕਰਾ ਨਾਨਕਾ ਲਿਉ ਪ੍ਰਭ ਦਿਆਲ ਕਰਤੂਤ ਪਸੁ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਤਨ ਰਾਤ ਬਾਹਰ ਪੀਖ ਅੰਤਰ ਮਲਮਾਇਆ ਸ਼ਬਦ ਸੁਨਾਹ ਕਾਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ

ਕਹੂੰ ਬੁਝਾਰ ਦੂਜਾ ਟੋਰਾ ਨ ਕਹੀ ਹੈ ਤਉ ਸਮਝਾ ਪੂਰਾ ਕਹਾ ਬਿਸਨ ਪਾਦ ਗਾਵੈ ਗੁਣ ਜਤਨ ਕਰੈ ਤਉ ਪੀਉ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਉਹ ਸਗਵਨ ਕਰਤਾਰ ਕਾਰਣਾ ਮੈਂ ਦਿਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਾਰਾ ਸੰਗ ਸਹਾਇ ਸੁਹਾਵਨ ਅਚੀਤ ਜੋ ਵੈ ਰਾਈ ਤਾਸ ਪ੍ਰੀਤ ਬਲ ਵੈ ਗ੍ਰਹਿ ਪੀਤਰ ਬਸ ਆਨੰਦ ਕੀਰ ਮਾਇਆ ਰੰਗ ਰਸ ਦ੍ਰਿੜ ਕਰਮਾਨ ਮਨਹ ਪ੍ਰਤੀਤ ਕਾਰਣ ਵੈ ਮੂਢ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋਹ ਇਹ ਆਹ ਜੁਗਤ ਬਿਹਾਨੀ ਕੇ ਜਨਮ ਨਾਨਕ ਰਾਖ ਲਿ ਹੁਆ ਆਪਨ ਕਰ ਕਰਮ ਤੂੰ ਠਾਕੁਰ ਤੂੰ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਵਾਤ ਪਿਤਾ ਹਮਬਾਰਕ ਤੇਰੇ ਤੁਮਰੀ ਕਿਰਪਾ ਮਹਸੂ ਕਨੇਰੇ ਕੋਇ ਨਾ ਜਾਣਾ ਤੁਮਰਾ ਤੂਚੇ ਤੇ ਉੱਚਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਤਾਰੀ ਤੁਮ ਦੇ ਸੁਆਗਕਾਰੀ ਤੁਮਰੀ ਗਾਤਮੇ ਤੁਮਹੇ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋੜ ਕੇ ਲਾ ਗਏ ਹਨ ਸੁਆਏ ਨਾਨਕ ਹੁਨਾ ਸੀ ਜਾਈ ਬਿਨ ਨਾਵੇਂ ਪਤ ਜਾਏ ਅਸ਼ਟਪਤੀ ਦਾਸ ਵਸਤੂ ਲੇ ਪਾਤਸ਼ਾਹ ਪਾਵੇ ਇੱਕ ਵਸਤ ਕਾਰਨ ਵੀ ਖੋੜ ਗਵਾਵੇ ਏਕ ਬਿਨਾ ਦੇ ਦਸ ਪੀ ਫਿਰ ਲੇ ਤਾ ਮੁੜਾ ਕਹੂ ਕਹਾ ਕਰੀਏ ਜਹ ਠਾਕੁਰ ਸੋਨਾ ਹਿਚਾਰ ਤਾ ਕਹੂ ਕਿ ਜਹ ਸਦ ਨਮਸਕਾਰ ਜਾ ਕਮਾਨ ਲਾਗ ਪ੍ਰਮੀਠਾ ਸਰਵ ਸੁਖ ਤਾਹੂ ਮਨ ਬੂਠਾ ਜੇ ਜਾਨ ਬਨਾ ਕੁਮਾ

ਸੁਰਤ ਜਾਣ ਨਿਯਤ ਬਿਰਖ ਕਿਸ਼ਾਇਆ ਸਿਉਂ ਰੰਗ ਲਾਵੈ ਊਹ ਬਿਨ ਸਭ ਮਰਬ ਛਤਾਵੈ ਜੋ ਦੀਸਾ ਸੁਚਾਲਨ ਆਰ ਲਵਟ ਰਹੇ ਉਹ ਤਿਹਾਂ ਦਾ ਅੰਧਾਰ ਬਟਾਊ ਸਿਉਂ ਜਲਾਵੈ ਨਿਹਤਾ ਕੋ ਹਾਥ ਨਵੈ ਕੀ ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਲਈ ਲਾਈ ਮਿਥਿਆ ਤਨ ਤਨ ਕੁਟਾਂਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇ ਮਿਥਿਆ ਰਾਜ ਜੋਵਨ ਤਨ ਮਾਰ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀਆ ਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਧਰੂਹ ਮੂਹ ਮਾਰ ਮਿਥਿਆ ਸੁਪਰ ਕਰਤ ਕੁਮਾਰ ਅਸਥਿਰ ਭਗਤ ਸਾਧਗੀ ਸਰਣ ਨਾਨਕ ਜਾਵ ਜਾਵ ਜੀਵ ਹਰਿ ਕੇ ਚਰਨ ਮਿਥਿਆ ਸਰਵਨ ਪਨ ਦਾਸ ਸੁਨ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਨੇਤਰ ਪੀਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨ ਭੋਜਨ ਸਵਾਦ

ਗੋਬਿੰਦ ਭਜਨ ਬਿਨ ਬ੍ਰਿਥ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੀਅ ਜਨ ਜਿਹ ਘਾਟ ਬਸਿਓ ਹਰਿ ਨਾਮੁ ਨਾਨਕ ਤਕ ਬਲ ਬਲ ਜਾਉ ਰਹਿ ਤੇ ਔਰ ਕਛ ਔਰ ਕੁਮਾਵਤ ਮਨ ਨਹਿ ਪੀਤ ਮੁਖਮ ਗੰਢ ਲਾਭ ਤੁਯ ਜਾਨਨ ਹਾਰ ਪ੍ਰਭੁ ਪਰਬੀਨ ਬਾਹਰ ਬਿਘਨ ਕਹੁ ਪੀਨ ਅਵਰ ਉਪਦੇਸ ਆਪ ਨ ਕਰੇ ਆਵਤ ਜਵ ਜਨਮ ਅਮਰਜ ਅੰਤਰ ਬਸ ਨਿਰੰਕਾਰ ਸਿੱਖ ਤਰਾ ਸੰਸਾਰ ਜੋ ਤੁਮ ਭਾਨੇ ਤੁਮ ਪ੍ਰਭ ਜਾ ਤਨ ਨਿਕੁ ਜਨ ਚਰਨ ਪ੍ਰਾਪਤ ਕਰੋ ਬੇਨਤੀ ਪਾਰ ਬਨਮ ਸਭ ਜਾਨ ਆਪਣਾ ਕੀਆ ਆਪ ਮਾਨ ਆਪ ਆਪ ਆਪ ਕਰਤ ਨੀਰਾ ਕਹ ਦੂਰ ਜਨ ਆਵਤ ਕਹਿ ਜਾਵਤ ਨੀਰਾ ਉਪਾਵ ਸਿਆਨ ਸਕਲ ਤੇ ਰਹਿਤ ਸਭ ਕਛ ਜਾਨ ਆਤਮ ਕੀ ਰਹਿਤ ਜਹ ਪਾਵੈ ਤੁਹ ਲੈ ਲੜ ਲਾਇ ਥਾਨ ਥਨ ਅੰਤਰ ਰਹਿਆ ਸਮਾਇ ਸੋ ਸੇਵਕ ਜਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨਕ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਯ ਅਹੰਮੀਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦਿ ਜਿਹ ਪ੍ਰਸਾਦ ਸ਼ਤਿ ਅੰਮ੍ਰਿਤ ਖਾਹਿ ਤੇ ਠਾਕੁਰ ਕੋ ਰਖ ਮਨ ਵਾਹਿ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਇ ਸੰਤ ਮਨ ਅੰਦਰ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾਠ ਵਹਿਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਰਹਿ ਭੋਗ ਨਨ ਸਦਾ ਧਿਆਈਐ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਤਵਲ ਵਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰਦਾ ਕੋ ਜਹ ਗਾਵੀ ਜੈ ਜੇ ਪ੍ਰਸਾਦ ਉਜ ਸਭ ਕੋ ਮਨ ਮੁਖਤਾ ਕੋ ਜਸ ਰਸਨ ਬੁਖਾਨ ਜੇ ਪ੍ਰਸਾਦ ਤੁਰ ਰਹਿਤਾ ਧਰਮਾਂ ਸਦਾ ਧਿਆਈ ਕਿਉਰ ਪਾਰ ਬ੍ਰਹਮ

ਕਹਿਤ ਉਂਝ ਪ੍ਰਸਾਦ ਤੇ ਸਗਲ ਛਦਰ ਢਾਕੀ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਝ ਕੋ ਨਾ ਪਾਹੁ ਚੈ ਮਨ ਸਾ ਸਾ ਸਮਰ ਪ੍ਰਭੁ ਜੇ ਜੇਹ ਪ੍ਰਸਾਦ ਪਾਇ ਦੁਰਲਭ ਦੇਹ ਨਾਨਕ ਤਾਕ ਭਗਤ ਕਰੇ ਹਜੇ ਪ੍ਰਸਾਦ ਆਪੂਖਨ ਪਹਿਰੀ ਜਮਾਂ ਤੇ ਸਿਮਰਤ ਕਾਲਸ ਕੀ ਜੈ ਜਿਹ ਪ੍ਰਸਾਦ ਸਭ ਹਸਤਾ ਸਵਾਰੀ ਮਨ ਦਹਿ ਪ੍ਰਭ ਕਹੋ ਕਬਹੁ ਨਭ ਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰਭ ਆਪਣੇ ਮਨਾ ਜਨ ਤੇਰੇ ਮਨ ਬਨ ਤੋ ਬਨਾਏ ਉਠ ਬੈਠ ਸਾਧ ਸਹਿਤ ਆਈ

ਸਿਮਰਹੁ ਸਦਾ ਨੂੰ ਜੈ ਪ੍ਰਸਾਦ ਤੇਰੀ ਨਿੱਕੀ ਜੈ ਦੋ ਸੋ ਪ੍ਰਭ ਸਿਮਰ ਸਦਾ ਦਨ ਰਾਜ ਪ੍ਰਸਾਦ ਤੇਰੀ ਪਾਤ ਰਹਿ ਗੁਰ ਪ੍ਰਸਾਦ ਨਾਨਕ ਜਾ ਸਕਾ ਹੈ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਭੇਖ ਬਿਸਮਾਜ ਜੇ ਪ੍ਰਸਾਦ ਬੋਲਿਆ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਰੈ ਜੇ ਪ੍ਰਸਾਦ ਪਰਮ ਗਦ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਵਰਗਤ ਲਾਗ ਗੁਰੂ ਪ੍ਰਸਾਦ ਨਾਨਕ ਜਾਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਉਦੇ ਪ੍ਰਭ ਮੂਰਨਾ ਮਨ ਹੁਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਊੜ ਤੂੰ ਤਾਗ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਮੋਰੀਏ ਮਨ ਵੇਰੇ ਤੂੰ ਤਾ ਸਿਵਰਾ ਜੇ ਪ੍ਰਸਾਦ ਸਭ ਗਾ ਤੂੰ ਨਾਨਕ ਜਾਪ ਜਾਪੈ ਜਪ ਸੁਆਪ ਜਪਾਈ ਜਾਪੈ ਸੁਨਾ ਆਪ ਗਾ ਵਾਯੂ ਸਵਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ ਪ੍ਰਭੁ ਦਇਆ ਤੇ ਕਉਨ ਵਿਗਾਸ ਪ੍ਰਭ ਸੁਪ੍ਰਸਾਨ ਬਾਸਾ ਮਨ ਸੋਏ ਪ੍ਰਭ ਦਇਆ ਤੇ ਮਾ ਤੂੰ ਤੁਮ ਸਰਮਨ ਧਨ।

ਸਾਧ ਸੰਗ ਸਥਿਤ ਮਨ ਪਾਵੇ। ਸਾਧਕ ਸੰਗਵਾਇ ਤਿਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧਕ ਸੰਗ ਮਹਾਪਨੀਤ ਸਾਧ ਸੰਗ ਕਿਸ ਸਿਉ ਨਹੀਂ ਵੈਰ ਸਾਧ ਸੰਗ ਨਬੀਗਾ ਪੈਰ ਸਾਧਕ ਸੰਗ ਨਾਹੀਂ ਕੁਮੰਦਾ ਸਾਧ ਸੰਗ ਸਾਧਕ ਸੰਗ ਨਾਹੀਂ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦ ਸਾਧ ਸੰਗ ਨਾਹੀਂ ਹਤਾ ਪੂ ਸਾਧ ਸੰਗ ਤਜੈ ਸਭਿਆ ਪਾਪੇ ਜਨ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਾਇ ਸਾਧਕ ਸੰਗ ਕਬੂ ਹੁਤਾਵੈ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤਾ ਗੋਚਰ ਨਹਿ ਸਾਧੂ ਕਸੰਗ ਆਚਾਰ ਸਹ ਸਾਧੂ ਸੰਗ ਬਸਾ ਥਾਨ ਊਚੈ ਸਾਧੂ ਕਸੰਗ ਮਹਿਲ ਪਾਹੂ ਚੈ ਸਾਧੂ ਸੰਗ ਦ੍ਰਿੜਾ ਸਭ ਧਰਮ ਸਾਧੂ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧੂ ਸੰਗ ਸਭ ਕੁਲ ਅਧਾਰੈ ਸਾਧ ਸੰਗ ਸਾਧ ਸੰਗ ਸਾਜਨ ਵੀਤ ਕੁਟੰਬ ਨਿਹਤਾਰੈ ਸਾਧੂ ਕੈ ਸੰਗ ਸੋ ਧਨ ਪਾਵੇ ਜਹ ਧਨ ਤੀਵ ਸਭ ਕੁਰ ਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧੂ ਸੰਗ ਸੋਵੈ ਸਵਰ ਦੀਵਾ ਸਾਧੂ ਸੰਗ ਪਾਵ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ

ਸਾਧੁ ਸੰਗ ਜੀ ਹੈ ਉਹ ਹੈ ਸੋ ਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋ ਹਰ ਪਾਵੈ ਸਾਧੁ ਕੇ ਸੰਗ ਨਾ ਵਰਤ ਜਾ ਪਾਰ ਬ੍ਰਹਮ ਸਾਧੁ ਰਤ ਵਾਸਾ ਨਾਨਕ ਉਦਰਾ ਸਾਧ ਸੁਨ ਰਸ ਸਾਧੁ ਕੇ ਸੰਗ ਸੁਨ ਹਰ ਨਾਮ ਸਾਧ ਸੰਗ ਕਰਕੇ ਗੁਣ ਗਾਉ ਸਾਧੁ ਕੇ ਸੰਗ ਨਾ ਮੰਤ ਬਿਸਰੈ ਸਾਧ ਸੰਗ ਸਰ ਪਰ ਨਿਹ ਤਰੈ ਸਾਧੁ ਕੇ ਸੰਗ ਲਗਾ ਬ੍ਰਹਮ ਇੱਛਾ ਸਾਧੁ ਕੇ ਸੰਗ ਕਾਟ ਕਾਟ ਇੱਛਾ ਸਾਧ ਸੰਗ ਪਿਆ ਗਿਆ ਕਰੇ ਸਾਧ ਸੰਗਤ ਪਈ ਹਮਾਰੀ ਸਾਧੁ ਕੇ ਸੰਗ ਬੇਟੇ ਸਭ ਰੂਪ ਨਾਨਕ ਸਾਧ ਬੇਟੇ ਸੰਯੋਗ ਸਾਧ ਕੀ ਮਹਿਮਾ ਬੀਜ ਨਾ ਜਾਨ ਹਜੇਤਾ ਸੁਣਾ ਹੈ ਤੀਤਾ ਬਖਿਆਨ ਸਾਧ ਕੀ ਉਪਮਾ ਦੇਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚ ਸਾਧ ਕੀ ਸੋਭਾ ਮੂਚ ਤੇ ਮੂਚ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਬੇਦ ਨਾ ਪਾਇ ਸਲੋਕ ਮਨ ਸਾ ਚਮਕ ਸਾ ਚਾ ਸੂਯ ਵਰਨਾ ਬੀ ਖੈ ਕਿਸ ਬਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੀਪ ਜਹ ਜਾਰਮ ਕਮਲਾ ਲੀਪ ਬ੍ਰਹਮ ਗਿਆਨੀ ਸਦਾ ਨਿਰਦੋਖ ਜਹ ਸੂਰ ਸਰਵ ਕਾ ਸੁਖ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕੌਲਾਗ ਤ੍ਰਿਪਵਾਨ ਬ੍ਰਹਮ ਗਿਆਨੀ ਕਾ ਤੀਰ ਜੇ ਕਾ ਜਿਉਂ ਪੈ ਸੁਦਾ ਕੋ ਖੂਦੈ ਕੋ ਚੰਦ ਲਿਆ ਬ੍ਰਹਮ ਗਿਆਨੀ ਕਾ ਹੈ ਗੁਨਾਵ ਨਾਨਕ ਜਿਉਂ ਆਵਕ ਕਾ ਸਹਿਜ ਸੁਭਾਅ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਮੈਲ ਨਾ ਲਾਗ ਜਲਾ ਬ੍ਰਹਮ ਗਿਆਨੀ ਕਾ ਮਨ ਹੋਈ ਪ੍ਰਗਾਹ ਜਹ ਤਾਰੂ ਪ੍ਰਾਕਾਸ ਬ੍ਰਹਮ ਗਿਆਨ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾ ਅਭਿਮਾਨ ਬ੍ਰਹਮ ਗਿਆਨ ਉਜਤੇ ਉਚਾ ਮਨ ਆਪਣੇ ਹੈ ਸਭ ਦਿਨ ਉਚਾ ਬ੍ਰਹਮ ਗਿਆਨ ਸੇ ਜਨ ਪਏ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਗਿਰੀ ਨਾਇਆ ਤਮ ਰਹਿ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕੇ ਸਭ ਪ੍ਰਮਾਇਆ ਬ੍ਰਹਮ ਗਿਆਨ ਤੇ ਕਾਸ਼ ਬੁਰਾ ਨਾ ਪਾਇਆ ਬ੍ਰਹਮ ਗਿਆਨ ਸਦਾ ਸਾਮ ਤਰਸ ਬ੍ਰਹਮ ਗਿਆਨ ਕੇ ਦ੍ਰਿਸ਼ਟ ਅੰਮ੍ਰਿਤ ਬਰਸ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੇ ਨਬਲ ਜੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆ ਨਾਨ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਹ ਬ੍ਰਹਮ ਗਿਆਨ ਕਾ ਨਹਿ ਬਨਾਹ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰ ਮਾਹ ਬ੍ਰਹਮ ਗਿਆਨ ਕਾ ਨਾਹ ਧੰਦਾ ਬ੍ਰਹਮ ਗਿਆਨ ਲਈ ਤਾਵਤ ਬੰਧਾ ਬ੍ਰਹਮ ਗਿਆਨ ਕਾ ਹੋਏ ਸੋ ਭਲਾ ਬ੍ਰਹਮ ਗਿਆਨ ਸੋ ਫਲ ਫਲਾ ਬ੍ਰਹਮ ਗਿਆਨ ਸੰਗ ਸਗਲੇ ਉਧਾਰ ਨਾਨ ਬ੍ਰਹਮ ਗਿਆਨ ਜਾਪ ਸਗਲ ਸੰਸਾਰ ਬ੍ਰਹਮ ਗਿਆਨ ਕਾ ਏਕ ਰੰਗ ਬ੍ਰਹਮ ਗਿਆਨ ਕਾ ਵਾਸਾ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਿਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰ ਬੋਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾਨੰਦ ਬ੍ਰਹਮ ਗਿਆਨ ਸੁਖ ਸਹਿਜ ਵਾਹ ਨਾਨਕ ਬ੍ਰਹਮ ਗਿਆਨ ਕਾ ਨਹਿ ਬਿਨਾਹ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਏਕ ਸੰਘੀਤਾ ਬ੍ਰਹਮ ਗਿਆਨ ਕਾ ਹੋਇਆ ਚੰਤ ਬ੍ਰਹਮ ਗਿਆਨ ਕਾ ਨਿਰਵਣਵੰਤ ਬ੍ਰਹਮ ਗਿਆਨ ਜਿਸ ਕਰਾ ਪ੍ਰਭਾ ਬ੍ਰਹਮ ਗਿਆਨ ਕਾ ਬੈਠ ਪ੍ਰਤਾ ਬ੍ਰਹਮ ਗਿਆਨ ਕਾ ਦਰਸ ਬੈਠ ਭਾਗੀ ਪਾਈਆ ਬ੍ਰਹਮ ਗਿਆਨ ਕਾ ਬਾਲ ਬਲ ਜਾਈਆ ਬ੍ਰਹਮ ਗਿਆਨ ਕਾ ਖੋ ਜਾਮ ਹੇ ਸੁਰ ਨਾਨਕ ਬ੍ਰਹਮ ਗਿਆਨ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੀ ਬ੍ਰਹਮ ਗਿਆਨ ਕਾ ਕੌਣ ਜਾਣ ਭੇਤ ਬ੍ਰਹਮ ਗਿਆਨ ਕੋ ਸਦਾ ਦੀਹ ਬ੍ਰਹਮ ਗਿਆਨ ਕਾ ਕਥਿਆ ਨ ਜਾਇਆ ਦਾਖਿਅਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨ ਕੀ ਮੇਤ ਕੌਣ ਬਖਾਨਾ ਬ੍ਰਹਮ ਗਿਆਨ ਕਾਤ ਬ੍ਰਹਮ ਗਿਆਨ ਜਾਣ ਬ੍ਰਹਮ ਗਿਆਨ ਕਾਂਤਨਾ ਪੈਰ ਨਾਨ ਬ੍ਰਹਮ ਗਿਆਨ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ ਕੋ ਕਰਤਾ ਬ੍ਰਹਮ ਗਿਆਨ ਸਾਧ ਜੀਵੈ ਨ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀਆ ਕਾ ਦਾਤ ਬ੍ਰਹਮ ਗਿਆਨ ਪੂਰਨ ਪੁਰਖ ਬਧਾਤਾ ਬ੍ਰਹਮ ਗਿਆਨ ਅਨਾਥ ਕਨਾ ਬ੍ਰਹਮ ਗਿਆਨ ਕਾ ਸਭ ਪ੍ਰਹਾਤ ਬ੍ਰਹਮ ਗਿਆਨ ਕਾ ਸਕਲ ਆਕਾਰ ਬ੍ਰਹਮ ਗਿਆਨ ਅਵਨਿਰੰਕਾਰ ਬ੍ਰਹਮ ਗਿਆਨ ਸੋਭਾ ਬ੍ਰਹਮ ਗਿਆਨ ਬਨ ਨਾਨ ਬ੍ਰਹਮ ਗਿਆਨ ਸਰਬ ਕਾ ਧਨ ਸਲੋਕ ਔਰ ਤਾਰ ਜੋ ਅੰਤਰਨਾਮ ਸਰਮ ਅਭਿਖ ਭਗਵਾਨ ਨਿਮਖ ਨਿਮ ਠਾਕ ਨਮਸਕਾਰ ਨਾਨਕ ਹੋਇਆ ਪਰਸ ਸਕਲ ਨਿਸ ਤਾਰ ਅਸ਼ਟਪਦੀ ਮਿਥਿਆ ਨਾ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰਿਯ ਰੂਪ ਨਾ ਭੇਖਾ ਨੇਤਰ ਸਾਧ ਗੇਟ ਹਰ ਸੰਤ ਸੰਗੀਤ ਕਰਨ ਨਾ ਸੁਨੇ ਕਾਫ ਕੇ ਨਿੰਦਾ ਸਭ ਤੇ ਜਾਣਿਆ ਉਸ ਕਮਨ ਦਾ ਗੁਰਪ੍ਰਸਾਦ ਵੇਖਿਆ ਪਰ ਹਰੈ ਮਨ ਕੀ ਬਾਹਨ ਮਨ ਦੇ ਡਰ ਇੰਦਰੀ ਜੇਤ ਪੰਜ ਦੁਖ ਤੇ ਰਹਿਤ ਨਾਨਕ ਗੁਣ ਵਧੀ ਕੋ ਐਸਾ ਪਰਸ ਵੈਸ ਨੂੰ ਸੋ ਜਿਸ ਉਪਰ ਸੋ ਪ੍ਰਸਾਨ ਵਿਸ਼ਨੂੰ ਕੀ ਮਾਇਆ ਤੇ ਹੋਏ ਪਿਆਨ ਕਰਮ ਕਰਤ ਵੈ ਨਿਹ ਕਰਮ ਰਤ ਵੈਸ ਨੂੰ ਕਾ ਨਿਰਮਲ ਧਰਮ

ਕਰਨ ਕਾਰਨ ਪ੍ਰਭੀ ਕਹਿ ਦੂਸਰਾ ਨਾਹੀ ਕੋਇ ਨਾਨਕ ਖਬਰ ਹਾਰਨਾ ਜਲ ਧਰਮ ਜਲ ਸੋਇ ਅਸ਼ਪਤੀ ਕਰਨ ਕਰਾਵਨ ਕਰਨਾ ਯੋਗ ਜੋ ਤਿਸ ਪਾਵ ਸੋਈ ਹੋਗ ਹਿਨ ਮਹ ਥਾਪ ਨਾਰਾਂਤ ਨਹੀਂ ਕਿਸ ਪਾਰਾ ਵਾਰ ਹੁਕਮੇ ਧਾਰ ਧਾਰ ਰਹੋ ਹੁਕਮੇ ਉਪਜਾ ਹੁਕਮ ਸਮਾਵੇ ਹੁਕਮ ਊਚ ਨੀਚ ਵਿਆਹ ਹਾਰ ਹੁਕਮੇ ਅਨਕਰਮ ਪ੍ਰਕਾਰ ਕਰ ਕਰ ਦੇਖਾ ਆਪਣੇ ਬੁੜੇ ਨਾਮ ਸਾਮ ਰਹੇ ਅਸਮਾਈ ਪ੍ਰਭ ਪਾਵੈ ਮਾਨੁਖ ਗਾਤ ਪਾਵ ਪ੍ਰਭ ਪਾਵਤ ਪਾਤ ਥਰ ਤਰਾਵ ਪ੍ਰਭ ਪਾਵੈ ਸਾਹ ਰਖ ਪ੍ਰਭ ਪਾਵਤ ਹਰ ਗੁਣ ਪਾਖ ਪ੍ਰਭ ਪਾਵਤ ਪਤ ਤਿਵ ਹਰ ਆਪ ਕਰ ਆਪਣੇ ਵਿਚਾਰ ਦੋਹਾਂ ਸਿਰਾਂ ਕਾ ਸੁਆਮੀ ਕੇ ਲਭ ਸੰਤਰ ਜਮ ਜੋ ਪਾਵ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਪਰਣ ਆਵੇ ਕਹੂੰ ਮਾਨੁਖ ਤੀ ਕਿਆ ਹੋਇਆ ਜੋ ਦਹ ਪਾਵ ਸੂਈ ਕਰਾਵੇ ਉਸ ਕਾ ਹਾਥ ਹੋਏ ਤਾਂ ਸਭ ਕਿਹ ਲਈ ਜੋ ਦਹ ਪਾਵ ਸੂਈ ਕਰਿਆ ਨ ਜਾਣਤ ਵਿਖਿਆ ਮਹਾਰਾਜਾ ਜੇ ਜਾਨ ਤੂੰ ਆਪਣਾ ਬਚੈ ਪਰਮ ਪੁਲਾ ਤਹਿ ਤਹਿ ਤਾਵੈ ਨਿਮੁਖ ਮਹਿ ਚਾਰ ਗੁਣ ਫੇਰਾਵੈ ਕਰ ਕਰ ਬਚ ਸਭਨੀ ਭਗਤ ਦੀ ਨਾਨਕ ਤੀ ਜਾ ਨਾ ਮਿਲੇ ਕਿਨ ਮੈਂ ਨੀਚ ਗੀੜ ਕਰ ਰਾਜ ਪਾਰ ਬ੍ਰਹਮ ਗਿਰੀ ਉਨਵਾ ਜਾ ਕਰ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹਿ ਦੇਹ ਪ੍ਰਗਟਾ ਜਾ ਕਹੋ ਆਪਣੀ ਕਰਾ ਬਖਸੀ ਤਾ ਕਲੀ ਖਾਨਾ ਕਰਾਂ ਜਗਦੀਸ਼ ਜੀਓ ਪਿੰਡ ਸਭ ਦੇਸ ਗਿਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੇ ਬਣ ਤਾ ਬਣਾਈ ਨਾਨਕ ਜੀ ਵੈ ਦੇਹ ਬੜਾਈ ਉਸ ਕਾ ਬਾਰ ਨਾਹੀ ਸਾਥ ਕਰਨ ਕਰਾਂ ਸਰਬ ਕਨਾਥ ਆਗਿਆ ਕਰ ਬਪਰਾ ਜੀਓ ਜੋ ਦੇਹ ਭਾਵ ਸੋਈ ਫਨ ਥੀਓ ਕਬ ਹੂਚ ਨੀਚ ਮਹਿ ਬਸਾ ਕਬ ਸੋ ਘਰ ਖਰੰਗ ਹਸੈ ਕਬ ਹੁ ਨਿੰਦ ਚਿੰਦ ਵਿਆਹ ਹਾਰ ਕਬ ਹੂ ਆਕਾਸੁ ਪਾਇਆਲ ਕਬ ਹੂ ਬੇਤ ਬ੍ਰਹਮਚਾਰ ਨਾਨਕਾ ਪੂਮਿਲਾ ਬਣਾਰ ਕਬ ਹੂ ਨਿਰਧ ਕਰ ਬਪਾਤ ਕਬ ਹੂ ਸੋਇ ਰਹਿ ਦਿਨ ਰਾਤ ਕਬ ਹੂ ਮਹਿ ਕ੍ਰੋਧ ਵਿਕਰਾਲ ਕਬ ਹੂ ਸਰਬ ਜੋ ਦਰਬਾਰ ਕਬ ਹੂ ਹੋਏ ਵਹ ਬੜ ਰਾਜਾ ਕਬ ਹੂ ਬਿਖਾਰ ਨਿਜ ਕਾ ਸਾਜਾ ਕਬ ਹੂ ਆਪ ਕੀਰਤ ਮਹਾਵ ਕਬ ਹੂ ਪਰਾ ਪਰਾ ਕਹਾ ਜੋ ਪ੍ਰਭ ਰਾਖ ਤੇ ਵਿਖ ਰਹਿ ਗੁਰੂ ਪ੍ਰਸਾਦ ਨਾਨਕ ਸਾਜ ਕਹਿ ਕਬ ਹੂ ਹੋਏ ਪੰਡਿਤ ਕਰੇ ਵਖਿਆਨ ਕਬ ਹੂ ਅੰਤਾਰੀ ਲਾਵੇ ਧਿਆਨ ਕਬ ਹੂ ਤੜ ਦੀ ਕਿਸੇ ਸਨਾਨ ਕਬ ਹੂ ਸੇ ਸਾਧਕ ਮੁਖ ਗਿਆਨ ਕਬ ਹੂ ਕੀੜ ਹਸਤ ਪਤੰਗ ਹੋਏ ਜੀਆ ਅਨਕ ਜਵਨ ਪਰਮ ਪਰਮੀਆ ਨਾਨਾ ਰੂ ਜੋ ਸਵਾਗਿ ਦਿਖਾਇ ਜੋ ਪ੍ਰਭ ਪਾਵਤ ਵਾ ਨਚਾ ਜੋ ਦੇਹ ਪਾਵੈ ਸੋਈ ਹੋਏ ਨਾਨਕ ਗੁਜਾ ਵਨ ਕੋਈ ਕਬ ਹੂ ਸਾਧ ਸੰਗਤਿ ਹੋ ਪਾਵੈ ਸਾ ਸਥਾਨ ਤੇ ਬਹਨਾ ਆਵੈ ਅੰਤਰ ਹੋਏ ਗਿਆਨ ਪ੍ਰਕਾਸ਼ ਹੋ ਸਾ ਸਥਾਨ ਕਰਹਿ ਵਿਨਾਸ਼ ਮਨ ਤਨ ਨਾਮ ਰਤੀ ਕਰੰਗ ਸਦਾ ਵਸਹ ਪਾਰ ਬ੍ਰਹਮ ਕੇ ਸੰਗ ਜੀਵਨ ਜਾਲ ਮਹਿ ਜਾਲ ਆਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨ ਨਾ ਮਿਟ ਕੇ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੀ ਵਸਾ ਮਸਕੀਨੀ ਆਪ ਨਿਵਾਰ ਤਲੀ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਵ ਕਰੇ ਅਸ਼ਟਪਤੀ ਜਿਸ ਕਾਂਤਰ ਰਾਜ ਅਭਮਾਨ ਸੋ ਨਰਕ ਪਾਤੀ ਉਤ ਸਵਾਨ ਜੋ ਜਾਨਾ ਮੈਂ ਜੋ ਬਨਵੰਤ ਸੋਵਤ ਬਿਸ਼ਟਾ ਕਰ ਜਾਂਦੇ ਆਪ ਕਹੋ ਕਰਮ ਵੰਤ ਕਹਾਵੇ ਜਨਮ ਮਰੈ ਬਹੁ ਜੋਨ ਪ੍ਰਮਾਵੇ ਤਨ ਭੂਮਿਕਾ ਜੋ ਕਰ ਅਗਮਾਨ ਸੋ ਮੂਰਖ ਆਉਂਦਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦਾ ਗਰੀਬੀ ਵਸਾਵਾ ਨਾਨਕੀ ਹਾਵ ਮੁਕਤਾ ਕਰ ਸੁਖ ਪਾਵ ਧਨਵੰਤ ਹੋਈ ਕਰ ਕਰ ਪਾਵੇ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੇ ਬਹਲ ਉਸ ਕਰਮਾ ਅਨੁਖ ਉਪਰ ਕਰੇ ਆਸ ਪਲ ਪੀਤਰ ਤਾ ਕੋਈ ਬਿਨਾ ਸਭ ਤੇ ਆਪ ਜਾਣਾ ਬਲਵੰਧ ਕਿਨ ਮਹਿ ਹੋਏ ਜਾ ਬਸਵੰਧ ਕੇ ਸਾਰਾ ਬਦਾ ਅਹੰਕਾਰੀ ਧਰਮ ਰਹਿ ਤੂੰ ਕਰੇ ਖੁਆਰ ਗੁਰੂ ਪ੍ਰਸਾਦ ਜਾ ਕੇ ਮਟਿਆ ਅਭਿਮਾਨ ਸੋ ਜਾਣਾ ਨੂੰ ਦਰਗਾਹ ਪ੍ਰਵਾਨ ਕੂਟ ਕਰਮ ਕਰੇ ਹਉ ਧਾਰੀ ਸ਼ਰਮ ਪਾਵੇ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮਨ ਹੁੰਦਰਾ ਵੈ ਹਰ ਦਰਗਾਹ ਕਹੁ ਕੈ ਸਿਗਾ ਵੈ ਆਪ ਉਸ ਕਾ ਜੋ ਪਰਾ ਕਹਾਵੇ ਤੇ ਸਭ ਲਾਇ ਨਿਕਟਨਾ ਸਤਿਗੁਰੀ ਜਾ ਕਮਨ ਹੋਏ ਕਹੁ ਨਾਰੰਗ ਤਾਗ ਨਿਰਮਲ ਸੋਇ ਜਬ ਲਗ ਜਾਣਾ ਮੁਝ ਤੇ ਕਾਸ਼ ਹੋਏ ਤਾਂ ਇਸ ਕਾ ਸੁਖ ਨਾਹੀਂ ਕੋਈ ਜਾ ਵਿਹ ਜਾਣਾ ਮੈਂ ਕਿਛ ਕਰਦਾ ਤਬ ਲਾਗ ਗਰਵ ਜੋਨ ਮੈਂ ਫਿਰਦਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਹ ਤਰ ਨਾਹੀਂ ਚੀਤ ਜਬ ਲਗ ਮੂਹ ਮਗਨ ਸੰਗਵਾਇ ਤਬ ਲਗ ਤਰਮ ਰਾਇ ਦੇ ਸਜਾਈ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰੂ ਪ੍ਰਸਾਦ ਨਾਨਕ ਹਾਵ ਛੂਟੈ ਸਹਿਸ ਖਟੀ ਲੱਖ ਕੋਟ ਤਾਵ ਤ੍ਰਿਪਤ ਨ ਆਵੈ ਮਾਇਆ ਪਾਛੈ ਪਵਨ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੇ ਖਾਬ ਖਾਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਵਰਥ ਬ੍ਰਿਧ ਸਭ ਕਾਰਜੈ ਰਾਮ ਰੰਗ ਸਰਵ ਸੁਭੇ ਬੁਢ ਭਾਗੀ ਕਿਸੈ ਪ੍ਰਭ ਤੁਈ ਕਰਨ ਕਰਾਵਨ ਆਪਿਆ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਕਹਿ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈ ਸਭ ਹੋਇਆ ਪਿਆ ਪੂਰਾ ਪ੍ਰਭ ਸੋਏ ਜੋ ਕਿਸ਼ਕਿਨੋ ਸਵਪਨਾ ਰੰਗ ਸਭ ਤੇ ਤੂੰ ਸਭ ਹੁ ਕੈ ਸੰਗ ਬੁਗ ਜਾਇ ਦੀਖਾ ਕਰ ਬਬੀ ਕਾਪ ਹੀ ਕਾਪ ਹਨੀ ਕੁਮਾਰ ਨਵਨ ਸਿਆਵ ਨਾ ਜਾਇ ਨਾਨਕ ਸਾਧ ਹੀ ਰਹਿਆ ਸਮਾਈ ਆਪ ਉਪਦੇਸਾ ਸਮਝਿਆ ਆਪ ਆਪੇ ਰਚਾ ਸਭ ਕੇ ਸਾਥ ਆਪ ਕਿ ਨਵਨ ਵਿਸਥਾਰ ਸਭ ਕਾਸ਼ ਉਸ ਕਹੁ ਕਰਨੇ ਆਰੁਸ ਦੇ

ਸਤਿਗੁਰਾਂ ਸਵਾਮੀ ਗੁਰੂ ਪ੍ਰਸਾਦ ਕਿਨਾ ਵਖਿਆ ਨੇ ਸੱਚ ਸੱਚ ਸੱਚ ਸਭ ਕਿਨਾ ਗੁਣ ਵਧੇ ਕਿਨਾ ਵਿਆਲਾ ਜੀ ਨਾ ਪਰਾ ਪਰਾ ਪਰਾ ਤੇਰਾ ਰੂਪ ਆਦਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਨੇ ਸਰਾਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਗਿਰੇ ਦਾ ਨਾਨਕਾ ਬਾਹਰ ਬਾਹਰ ਅਵਤਾਰ ਅਸ਼ਟਪਦੀ ਸੰਤ ਕਾ ਦੁੱਖ ਨਾਰ ਜਾ ਘਟ ਸੰਤ ਕਾ ਦੁੱਖ ਜਮ ਤੇ ਨਹੀਂ ਛੁਟਾ ਸੰਤ ਕਾ ਦੁੱਖ ਸੁਖ ਸਭ ਜਾਏ ਸੰਤ ਕਾ ਦੁੱਖ ਨਾ ਨਰਕ ਮਹ ਪਾਏ ਸੰਤ ਕਾ ਦੁੱਖ ਨਵਾ ਤੋ ਇਮਲੀਨ ਸੰਤ ਕਾ ਦੁੱਖ ਨ ਸਵਾਦਹੀਨ ਸੰਤ ਕੇ ਹਤੇ ਕਾ ਰੱਖਾ ਨਾ ਕੋਈ ਸੰਤ ਕਾ ਦੁੱਖ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਪੀਰ ਤਾਰੈ ਸੰਤ ਕੇ ਦੁੱਖਨ ਤੇ ਮੁਖ ਪਾਵੈ ਸੰਤਨ ਕਾ ਦੁੱਖ ਨ ਕਾਲ ਜੋ ਲਵੈ ਸੰਤਨ ਕਾ ਦੁੱਖ ਨ ਸਰਪ ਜੋਨ ਪਾਏ ਸੰਤ ਕਾ ਦੁੱਖ ਨ ਤਿਰਗਤ ਜੋਨ ਕਿਰਮਾਏ ਸੰਤਨ ਕਾ ਦੁੱਖ ਤ੍ਰਿਸਨਾ ਮਹਿ ਜਲੈ ਸੰਤ ਕਾ ਦੁੱਖ ਸਭ ਕੁਛ ਹਾਲੈ ਸੰਤ ਕਾ ਦੁੱਖ ਨ ਤੀਜ ਸਭ ਜਾਏ ਸੰਤ ਕਾ ਦੁੱਖ ਨ ਨੀਚ ਨੀਚ ਆਏ ਸੰਤ ਦੁਖੀ ਕਥਾਉਂ ਕੋ ਨਾਹਿ ਨਨ ਸੰਤ ਪਾਵੈ ਤਾਂ ਉਹ ਵੀ ਗਤ ਪਾਹੀ ਸੰਤ ਕਾ ਨੰਦ ਕੋ ਮਹਾਤਾਈ ਸੰਤ ਕਾ ਨੰਦ ਕੰਠੇ ਕੰਨਾ ਪਾਏ ਸੰਤ ਕਾ ਨੰਦ ਮਹਾ ਹਥਿਆਰਾ ਸੰਤ ਕਾ ਨੰਦ ਪਰਮੇਸ਼ਵਰ ਮਾਰਾ ਸੰਤ ਕਾ ਨੰਦ ਕਾ ਰਾਜ ਦੀਨ ਸੰਤ ਕਾ ਨੰਦ ਕਾ ਦੁਖੀ ਅਰ ਦੀਨ ਸੰਤ ਕਾ ਨੰਦ ਕਾ ਸਰਬ ਰੋਗ ਸੰਤ ਕਾ ਨੰਦ ਕਾ ਸਦਾ ਵਿਜੋਗ ਸੰਤ ਕਾ ਨੰਦਾ ਦੁੱਖ ਮਹਿ ਦੁੱਖ ਨਾਨ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁੱਖ ਸਦਾ ਪਵੇਤ ਸੰਤ ਕਾ ਦੁੱਖ ਕਿਸੈ ਕਾ ਨਹੀਂ ਵੇਤ ਸੰਤ ਕਾ ਦੁੱਖ ਕਾ ਉਡਾਨ ਲਾਗੈ ਸੰਤ ਕਾ ਦੁੱਖ ਕਾ ਸੰਤ ਕੇ ਦੁਖੀ ਕਾ ਸਭ ਤਿਆਗ ਸੰਤ ਕਾ ਦੁੱਖ ਮਹਿ ਅਹੰਕਾਰੀ ਸੰਤ ਕਾ ਦੁੱਖ ਸਦਾ ਵਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਟਾਰੈ ਸੰਤ ਕੇ ਦੁਖੀ ਕਾ ਨਾ ਠਾਉ ਨਾਨਕ ਸੰਤ ਪਾਵਨ ਲਈ ਮਲਾਇ ਸੰਤ ਕਾ ਦੁਖੀ ਅਤ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਾਇ ਹੂਜੈ ਸੰਤ ਕੇ ਦੁਖੀ ਕਾ ਉਹਦੇ ਅਨ ਪਰਮਾਈਆ ਸੰਤ ਕਾ ਦੁਖੀ ਉਜੜ ਪਾਈਆ ਸੰਤ ਕਾ ਦੁਖੀ ਅੰਤਰ ਦੇ ਥੋਥੈ ਜੋ ਸਾਸ ਬਨਾ ਮਰਦ ਕਿਲੋਥੈ ਸੰਤ ਕੇ ਦੁਖੀ ਕੇ ਜੜ ਕਿਸੇ ਨਾਹੀ ਆਪਨ ਬੀਜਾ ਬੇਖਾਹੀ ਸੰਤ ਕੇ ਦੁਖੀ ਕਾ ਅਵਰ ਨਾ ਰੱਖਣਾ ਨਾਨਕ ਸੰਤ ਪਾਵਨ ਲਏ ਉਹ ਬਾਰ ਸੰਤ ਕਾ ਦੁਖੀ ਇਉਂ ਵੇਲੇ ਲਾਏ ਜਿਉਂ ਜਲ ਵੀ ਹੁਣ ਵਛਦੀ ਤੜ ਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜਾ ਜੋ ਪਾਵ ਕੀਰਤ ਨਹੀਂ ਤਰਾਪੈ ਸੰਤ ਕਾ ਦੁੱਖ ਛੁਟਾ ਕੇ ਲੈ ਜੋ ਬੂਆੜ ਤੇ ਲਿਖੇ ਮਾਹ ਤੋਂ ਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁੱਖ ਸਦਮ ਥਿਆ ਕਹਿਤ ਕਰਤਨੰਦ ਕਾ ਤੁਰਹੀ ਪਾਇਆ ਨਾਨਕ ਜੋ ਦੇਹ ਪਾਵੇ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਾ ਦਰਗਹ ਵੇਲਾ ਸਜਾਏ ਸੰਤ ਕਾ ਦੁੱਖ ਸਦਾ ਸਹਿਕਾਈ ਆ ਸੰਤ ਕਾ ਦੁਖੀ ਨਾ ਮਾਰਿਆ ਨਾ ਜੀਵ ਆਈ ਹੈ ਸੰਤ ਕੇ ਦੁਖੀ ਕੀ ਪੂਜਾ ਨਯਾਸਾ ਸੰਤ ਕਾ ਦੁਖੀ ਉੱਠ ਚਲਾ ਨਰਾਸਾ ਸੰਤ ਕਾ ਦੁੱਖ ਨਾ ਤ੍ਰਿਸ਼ਟਾ ਕੋਈ ਜਹਾ ਪਾਵੇ ਤੈਸਾ ਕੋਈ ਹੋਈ ਪਿਆ ਕਰਦਾ ਬੇਟਾ ਕੋਈ ਨਾਨਕ ਜਨ ਸੱਚਾ ਸੋਏ ਸਭ ਘੱਟ ਦਿਸ ਕਿਹ ਕਰਨ ਯਾਰ ਸਦਾ ਸਦਾ ਤੁਖ ਨਮਸਕਾਰ ਪ੍ਰਭ ਕੀ ਉਸਤਤ ਕਰਹੂ ਦਿਨ ਰਾਤ ਤੁਸੀਂ ਤਿਆਰ ਹੋ ਸਾਸ ਗ੍ਰਹਿ ਸਭ ਕਾ ਸ਼ਵਾਰਤਾ ਤਿਸ ਕਾ ਕੀ ਅਜਾ ਕਰਦਾ ਉਥੀ ਆਪਣਾ ਖਿਲਾਫ ਕਰਨ ਯਾਰ ਦੂਸਰ ਕਾਉਨ ਕਹਿ ਵਿਚਾਰ ਜਿਸਨ ਕਿਰਪਾ ਕਰ ਤਿਸ ਆਪਣਾ ਦੀ ਵਡਭਾਗੀ ਨਾਨਕ

ਭਗਵਾਨ ਸਿਖਾ ਦੀਆ ਰਹਿਆ ਗਾਏ ਬਾਹਨਾ ਤ੍ਰਿਸ਼ਨਾ ਲਾ ਗਿਆ ਮਾਰ ਰਾਖੇ ਕੁਆ ਮਾਨੁ ਕਿਆ ਕਿਛੁ ਨਾਹੀ ਹਾਥ ਤਿਸਕਾ ਕੰਬੂਜ ਸੁਖ ਵੇ ਤਿਸਕਾ ਨਾਵਰਾ ਕੰਠ ਪ੍ਰਵੇ ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬਿਗਨਾ।

ਸੰਗ ਬਿੰਦ ਸਹਿ ਸਭ ਸੰਗ ਚਰਨ ਚਰਨ ਵਾਰ ਗੋਬਿੰਦ ਮਿਟ ਪਵ ਜਪੀ ਹਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥ ਹਰ ਦਰਗ ਨਾਨਕੂਜਲ ਮੱਥਾ ਬਿਟ ਪਾਗੀ ਤੀ ਜਨ ਜਗ ਮਾਹ ਸਦਾ ਸਤਾਰਕ ਬਨ ਗਾ।

ਗੁਰੂ ਪ੍ਰਸਾਦ ਆਪਣਾ ਆਪ ਸੋ ਜਾਏ ਤਿਸਕੀ ਜਾਨ ਹੁ ਤ੍ਰਿਸਨਾ ਬੋ ਜਾਏ ਸਾਧ ਸੰਗ ਹਰ ਹਰ ਜਹ ਕਹਿ ਦੋ ਸਰੂ ਰੋਗ ਤੇ ਉਹ ਹਰ ਜਨ ਰਹਿ ਤਨ ਦਿਨ ਕੀਰਤਨ ਕੇਵਲ ਵਿਖੇ ਆਨ ਗ੍ਰਸਤ ਮੈਂ ਸੋਈ ਨਿਰਵਾਣੀ ਗੁਬਰਾਏ ਜਿਸ ਜਨ ਕੀ ਆਸਾ ਤਿਸਕੀ ਕਟੀਆ ਜੰਗ ਫਾਸਾ ਪਾਰ ਬਨੁ ਜਿਸ ਮਨ ਭੂਖ ਨਾਨਕ ਦਿਸਹਿ ਨਾ ਲਾਗਾ ਦੁਖ ਜਿਸ ਕਹੋ ਹਰ ਬ੍ਰਾਹਮਣ ਚਿਤ ਸੋ ਸੰਤ ਸੁਹੇਲਾ ਨਿਹਟਾ ਜਿਸ ਪ੍ਰਭ ਆਪਣਾ ਕਿਰਪਾ ਕਰਾ ਸੋ ਸੇਵਕ ਆਹ ਕਿਸ ਤੇ ਡਰਾ ਜੈ ਸਾ ਸਾਧ ਹਦਰ ਹਟਾਇਆ ਆਪਣੀ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜੇ ਆ ਗੁਰੂ ਪ੍ਰਸਾਦ ਤਤ ਹਾ ਬੂਜਿਆ ਜਪ ਦੀ ਖਾ ਤਪ ਸਭ ਕਿਹੂ ਗੁਰੂ ਨਾਨਕ ਸੋ ਸੂਖਮ ਸੋਇਆ ਸਥੂਰ ਨਹਿ ਕਿਸ ਜਨਮ ਨਹਿ ਕਿਸ ਮਾਰਾ ਆਪਨ ਚਲਤ ਆਪ ਹੀ ਕਰੇ ਆਪਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟਾ ਆਗਿਆਕਾਰੀ।

ਕਿਰਪਾ ਕਰਹਿ ਬਿਟੁ ਪਾਗ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਦਮ ਕਰਮਾਨ ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰਿ ਸੰਗ ਸਹਿਜ ਸੁਭਾਈ ਹੋਵੈ ਸੋ ਹੋਇ ਕਰਨ ਆਰ ਪਛਾਣ ਸਿ ਪ੍ਰਭ ਕਾ ਕੀਆ ਜਨਮ ਗਿਠ ਦੁਕਾਨਾ ਜੈ ਸਸਾ ਤਹਿਦ ਸਟਾਨਾ ਜਿਹ ਤਿਬ ਜਿਤ ਮਾਹਿ ਸਮਾਯੁ ਸੁਖ ਨ ਦਾਨ ਹੋ ਬਨਾਇ ਆਪ ਸੁਭਾਵਦੀ ਨੋ ਮਾਨ ਨਾਨਕ ਪ੍ਰਭ ਜਾਨੀ ਕੋ ਜਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਾਵਿਰਥ ਜਾਨਨ ਹਾਰ ਜਾ ਕੇ ਸਿਮਰਨ ਉਦਰੀਆ ਨਾਨਕ ਤਹਿ ਬਲਹਾਰ ਰਾਸ਼ਟਰਪਤੀ ਟੂਟੀ ਕਾਂਡ ਨਾਰ ਗੋਪਾਲ ਸਰਬ ਜੀਆਂ ਆਪਿ ਪ੍ਰਤਪਾਲ ਸਗਲ ਕਿਸ਼ਨ ਤਜ ਮਨ ਮਾਹਿ ਤਿਹ ਤਿਬਿਰਥਾ ਕੋਈ ਨਾਹੀ ਹਰੇ ਮਨ ਵੀਰੇ ਸਦਾ ਹਰ ਜਾਪ।

ਗੁਰ ਪ੍ਰਸਾਦਿ ਊਟੈ ਹਉ ਰੋਗ ਨਾਨਕ ਸੋ ਨਾਨਕ ਸੂ ਜਾਨ ਸਦਾ ਅਰੋਗ ਜਿਉ ਮੰਦਰ ਕਾ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨ ਹਸ ਥਮਨ ਜਿਉ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜਿਉ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸਨ ਦੀਖ ਮਨ ਹੋਇ ਵਿਗਾਸ ਜਿਉ ਮਹਾ ਉਦਿਆਨ ਮਹਾ ਮਾਰਗ ਪਰ ਤਿਉ ਸਾਧੂ ਸੰਗਲ ਜੋਤ ਪ੍ਰਗਟਾਵ ਤਿਉ ਸੰਤਨ ਕੀ ਬਾਛਾ ਤੂਰ ਨਾਨਕ ਲੋਚਾ ਪੁਰ ਮਨ ਮੂਰਖ ਕਾਹੇ ਬਿਲ ਲਾਈਆ ਪ੍ਰਭ ਲਿਖ ਕੇ ਲਿਖਿਆ ਪਾਈਆ ਦੁਖ ਸੁਖ ਪ੍ਰਾਪਤੀ ਵਨਹਾਰ ਵਰ ਤਿਆਗ ਤੂੰ ਤੇ ਸਹਿ ਚਤਾਰ ਜੋ ਕਛ ਕਰੇ ਸੋਏ ਸੁਖਮਾਨ ਪੂਲਾ ਕਾਹੇ ਅਜਾਨ ਕੌਣ ਬਸ ਤਾਈ ਤੇਰਾ ਸੰਗ ਲਉਟ ਰਹੇ ਰਾਜ ਸਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨਕ ਪਾਤ ਸਿੱਧ ਕਰ ਜਾਹੇ ਜਿਸ ਅੱਖਰ ਕੋ ਲੈ ਅੰਤੂ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਪ ਮਾਲੀ ਹੁਮਨ ਬੋਲ ਰਾਮ ਨਾਮ ਹਿਰਦੇ ਮਹਿ ਤੋਲਾਦ ਕੀ ਸੰਤ ਹੈ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹੇ ਸਭ ਕੋਈ ਮੁਖ ਉਜਲ ਹਰ ਦਰਗਾਹ ਸੋਏ ਹੋਆ ਪਾਰ ਵੱਲਾ ਵਾ ਪਾਰ ਨਾਨਕ ਤਾ ਕਾ ਸਤਬਲ ਹਾਰੇ ਚਰਨ ਸਾਧਗੀ ਧੋਏ ਧੋਏ ਪਿਓਰ ਸਾਧ ਕੋ ਆਪਣਾ ਜੀਵ ਸਾਧਗੀ ਦੂਰ ਕਰ ਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸਿਵਾ ਉੜ ਪਾਗੀ ਪਾਈ ਸਾਧ ਸੰਗ ਹਰ ਕੀਰਤਨ ਗਾਈ ਅਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਹਿ ਚਾਖੇ ਊਟ ਗਹੇ ਸੰਤ ਹਰਾਇ ਸਰਬ ਸੁਖ ਨਾਨਕ ਤੇ ਪਾਏ ਮ੍ਰਿਤ ਕਾਓ ਜੀ ਵੱਲ ਨਾਰ ਬੂਖਿਓ ਦੇਵਤ ਆਧਾਰ ਸਰਬ ਨਿਧਾਨ ਜਗ ਦ੍ਰਿਸ਼ਟੀ ਮਾਹੀ ਪੁਰਬ ਲਿਖ ਕਾ ਲੈਣਾ।

ਭਗਤ ਭਗਤ ਸੁਣੀ ਆਇ ਤੇ ਹਲੋਏ। ਜਾ ਕਹਿ ਹਿਰਦੈ ਕੁਹੈ ਸਚ ਕਰਨ ਸਹਿ ਤਾਗਿ ਰਹਿਤ, ਸਚ ਹਿਰਦੈ ਸਤਮੁਖ ਕਹਿਤ, ਸਚ ਦ੍ਰਿਸ਼ਟ ਸਚ ਆਕਾਰ, ਸਚ ਵਰਤ ਸਚ ਅਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ। ਨਾਨਕ ਸੂਜਨ ਸਚ ਸਮਾਤਾ ਸਲੋਕ, ਰੂਪ ਨਰੀਖ ਨਰੰਕੇਸ਼, ਤ੍ਰਿਹੁ ਗੁਣ ਤੇ ਪ੍ਰਭ ਭਿਨ, ਤਿਸੇ ਬੁਝਾਏ ਨਾਨਕ ਸੁਭਾ ਸੁ ਪ੍ਰਸੰਨ। ਅਸ਼ਪਤੀ ਅਵਨਾਸੀ ਪ੍ਰਮਾਨ ਮਹਾਰਾ ਖੁਮਾਨ, ਉਹੀ ਨੁਪਰੀ ਤਿਆਗ ਦਿਖਦੇ ਪਰ ਨਾਹੀ ਕਿਸ ਕੋਏ ਸਰਵ ਨਿਰੰਤਰੀ, ਕੁਸੋਆ ਬਿਨਾ ਪੇਦਾਨ ਗਹਿਰ ਗੰਭੀਰ, ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਨ ਧਾਨ ਦਯਾਲ ਬਖਸੰਦ, ਸਾਧ ਤੇਰੀ ਕੀ ਚਰਨੀ ਪਾ, ਨਾਨਕ ਮਨ ਹਨ ਰਾਵ ਮਨ ਸਭ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਪਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣਾ ਹੋਰ, ਆਨੰਦ ਰੂਪ ਮੰਗਲ ਸਾਧ ਜਾ ਕੇ, ਸਭ ਥੁਕ ਸੁਨਿਆ ਕਰਤਾ ਕਰ, ਰਾਜ ਮਹਿਰਾ ਜੋਗ ਮਹਿ ਜੋਗੀ, ਤਪ ਮਹਿ ਤਬੀਸਰ, ਗ੍ਰਹਿਸਥ ਮੈਂ ਭੋਗੀ ਤਿਆਈ, ਤਿਆਏ ਭਗਤ ਸੁਖ ਪਾਇਆ ਨਾਨਕ, ਤਿਹ ਪੁਰਖ ਕਾਕਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮੇਤ ਨਾਹ, ਸਕਲ ਦੇਵ ਹਾਰਿਆ ਵਗਾਹੀ, ਪਿਤਾ ਕਾ ਜਨਮ ਕੀ ਜਾਣਾ ਪੂਤ, ਸਕਲ ਪੁਰਖ ਆਪਣਾ ਸੂਤ, ਸਮਾਤ ਗਿਆ ਅੰਤਿਆਨ, ਜਿਨ ਦੀ ਜਾਂਦਾ ਸਨਮ ਤਿਆਵੇ ਹਸੀ, ਤਿਹੋ ਗੁਣ ਮਹਿ ਜਾ ਕੋ ਪਰਮਾਏ।

ਸਾਖ ਨਾਨਕ ਚਲ ਕਰੇ ਖਿਨ ਵਾਹਿ ਪੂਰ ਰਹਿ ਗੁਣ ਸਭ ਠਾਇ ਨਾਨਾ ਵਿਦ ਕਰ ਬਨ ਤਬਨ ਆਈ ਆਪਣੀ ਕਿਵਨ ਤਬ ਪਾਈ ਸਭ ਘਰ ਦਿਸ ਕੇ ਸਭ ਦਿਸ ਕੇ ਠਾਉ ਜਾਪ ਜਾਪ ਜੀਵਾ ਨਾਨ ਕਰ ਨਾਉ ਨਾਮ ਕੇ ਤਾਰੇ ਸਗਲੇ ਜੰਦ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਨਨ ਗਿਆਨ ਦਿਆ ਨਾਮ ਕੇ ਤਾਰੇ ਆਗਾ ਸੁਪਾ ਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆ ਸਭ ਪਾਵਨ ਨਾਮ ਕੇ ਸੰਗ ਉਦਰੇ ਸੁਨ ਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਇਓ ਨਾਨਕ ਚੌਥੇ ਪਾਤਮਾ ਸੋ ਜਨ ਗਤ ਪਾਏ ਰੂਪ ਸਾਤ ਜਾਕਾ ਸਤ ਅਸਥਾਨ ਪੁਰਖ ਸਤ ਗੁਲ ਪ੍ਰਧਾਨ ਕਰਤੂਤ ਸਤ ਸਤ ਜਾ ਕੇ ਬਾਣ ਸਤ ਪੁਰਖ ਸਮਰ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਰ ਸਤ ਸਤ ਉਤਪਾਤ ਸਤ ਕਾਰਣ ਨਿਰਮਲ ਨਿਰਮਲੀ ਜਿਸ ਬੁਝਾਈ ਤੇ ਸਤ ਸਭ ਪਰੇ ਸਤ ਨਾਮ ਪ੍ਰਭ ਕਾ ਸੁਖ ਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਤੀਏ ਜਨ ਜਾ ਕਰ ਦਾ ਪ੍ਰਵੇਸ਼ ਸਤ ਨਿਰਦੂ

ਕੀਆ ਨਾਨਕ ਜੋਤਿ ਪਾਵ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾਇ ਜਨ ਬੂਝਿਆ ਦਸਾਇਆ ਸਵਾਦ ਪ੍ਰਭ ਕਰੰਗ ਰਾਜ ਜਨ ਰਹਿ ਗੁਰ ਕੈ ਬਚਨ ਪਦਾਰਥ ਰਹਿ ਉਏ ਦਾਤੇ ਦੁਖ ਕਾਟ ਨਾਰ ਜਾ ਕਰ ਸੰਗ ਤਰ ਸੰਸਾਰ ਜਨ ਕਾ ਸੇਵ ਸਵੜ ਪਾਏਗੀ ਜਨ ਕਾ ਸੰਗੀ ਕਲੇ ਵਲਾਗੀ ਗੁਣ ਗੋਬਿੰਦ ਕੀਰਤਨ ਜਨ ਕਾ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸਚ ਜੁਗ ਆਦਿ ਸਚ ਹੈ ਪੇ ਸਚ ਨਾਨਕ ਓਸੀ ਪੇ ਸਚ ਅਸ਼ਟਪਦੀ ਚਰਨ ਸਾਧੁ ਸਤ ਪ੍ਰਸੰਨ ਨਾਰ ਪੂਜਾ ਸਾਧੁ ਸਤ ਸ਼ਿਵਦਾਰ ਦਰਸ਼ਨ ਸਾਧੁ ਸਤ ਪਿਖ ਨਾਰ ਨਾਮ ਸਾਧੁ ਸਤ ਯਵਨ ਹਾਰ ਆਪ ਸਾਧੁ ਸਤ ਸਵਤਾਰੀ ਆਪਿ ਗੁਣ ਆਪਿ ਗੁਣਕਾਰੀ ਸਬਦ ਸਾਧੁ ਸਤ ਪ੍ਰਭ ਭਗਤਾ ਸੁਰਤ ਸਾਧੁ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਾਧੁ ਸਤ ਪ੍ਰਭ ਸੋਏ ਸਤ ਸਰੂਪਰੇ ਦਾ ਜਨਮਾਨਿਆ ਕਰਨ ਕਰਮ ਤਨੂਰ ਪਛਾਣਿਆ ਜਾ ਕੈ ਰਦਾ ਬਿਸਵਾਸ ਪ੍ਰਭਾਇ ਤਤ ਗਿਆਨ ਤੇ ਹਮਰ ਪ੍ਰਗਟਾਇਆ ਪੈ ਤੇ ਨਿਰਪਾਉ ਹੋਇ ਬਸਾਨਾ ਜਿਹ ਤੇ ਉਪਜਿਆ ਤੇ ਹਮਾਇ ਸਮਾਨ ਬਸ ਤਮਾਸ਼ ਦੇ ਬਸ ਗਟਾਈ ਤਾ ਕਉ ਭੇਨ ਨਾ ਕਹਿਣਾ ਜਾਇ ਬੂਜਾ ਬੂਜ ਨਾਰ ਬਵੇਕ ਨਾਰਾਇਣ ਬਿਨੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਆਇ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਆਓ ਪ੍ਰਭ ਪਾਲਨ ਨਾਲ ਸੇਵਕ ਰਾਖਨ ਨਿਰੰਕਾਰ ਸੋ ਸੇਵਕ ਜਹ ਦਇਆ ਪ੍ਰਭ ਧਾਰਨ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੇ ਆਪਣੇ ਜਨ ਕਾ ਪਰਦਾ ਢਾ ਕੇ ਆਪਣੇ ਸੇਵਕ ਸਰਬਰਾ ਕੇ ਆਪਣੇ ਰੱਖ ਦੇ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆ ਪਾਤ ਰੱਖ ਤਾ ਕਿ ਕਦਮਿਤ ਕੋਈ ਨਾ ਲਾਖਾ ਪ੍ਰਭ ਸੇਵਕ ਕੋ ਨਾ ਪਾ ਹੂਚਾ ਪ੍ਰਭ ਸੇਵਕ ਊਚਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀਕੀ ਕੀਰੀ ਮਹਿ ਕਾਲ ਰਾਖਾ ਪਸਮ ਕਰ ਲਸਕਰ ਗੁਰ ਲਾਖ ਜਖਾ ਸਾਸਨ ਕੜ ਦੇਵਤਾ ਕੋ ਰੱਖ ਦੀ ਕਰ ਹਾਥ ਮਾਨਸ ਜਤਨ ਕਰਤ ਬਹ ਭਾਤ ਦਿਸਕ ਕਰਤ ਬਿਰਥ ਜਾਤ ਮਾਰਨ ਰੱਖ ਨਾ ਕੋਈ

ਦਿਸ ਗਏ ਸ਼ਾਵਰਨ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਹਰਨਾਮ ਕਾ ਸੰਗ ਨਾਮ ਰਸ ਜੋ ਜਨ ਦ੍ਰਵ ਧਨ ਮਨ ਧਨ ਨਾਮ।

ਜਾਣ ਆਪਣਾ ਪ੍ਰਭੂ ਸ਼ਾਦਾ ਸਰਵਤ ਜੇਨ ਜਾਣ ਆਪਣਾ ਪ੍ਰਭੂ ਸ਼ਾਦਾ ਸੋ ਜਾਣ ਸਰਵਤ ਹੋ ਕਰ ਦਾ ਤਦ ਸਰਨ ਸਰਵ ਸੁਖ ਪਾਵਹ ਤਿਸ ਕਹਿ ਦਰਸ ਸਪਾ ਮਿਟਾਵੇ ਅਵਰ ਸਿਆਮ ਸਗਰੀ ਛਾੜ ਤਿਸ ਜਨਕ ਤੂੰ ਸੇਵਾ ਲਾਗ ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨਕ ਪੂਜਾ ਹੋ ਸਾਧ ਪੈਰਾ ਸਲੋਕ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਹਿ ਸੰਗ ਸਿੱਖ ਉਦਰਾ ਨਾਨਕ ਕਰਮਨ ਕਾਸ਼ਟ ਪਦੀ ਸਤਿਗੁਰ ਸਿੱਖ ਕੀ ਕਰ ਪ੍ਰਤ ਪਾਰ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੌਰ ਦੁਰਮਤ ਮਲ ਹਿਰੈ ਗੁਰ ਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਧਿਆਟੈ ਸਤਿਗੁਰ ਸਿੱਖ ਕਾਉ ਨਾਮ ਤਨ ਦੀ ਗੁਰ ਕਾ ਸਿੱਖ ਉਡਭਾਗੀ ਹੀ ਸਤਿਗੁਰ ਸਿੱਖ ਕਾ ਹਲ ਬਲ ਸਵਾਰ ਨਾਨਕ ਸਤਿਗੁਰ ਸਿੱਖ ਕਾਉ ਜੀ ਨਾਲ ਸੁਮਾਰੈ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਾ ਮਨ ਮਨ ਸਹਿਆ ਉਸ ਕਉ ਕਰ ਕਾਸ਼ ਨਾ ਜਨਾਵੈ ਹਰ ਹਨ ਅਵਰਦ ਹਰ ਧਿਆਵੈ ਮਨ ਵਿਚੈ ਸਤਿਗੁਰ ਕਾ ਪਾਸ ਤੇ ਸੇਵਕ ਕੀ ਕਾਰਜ ਰਾਜ ਸੇਵਾ ਕਰ ਧੋਏ ਨਿਹ ਕਾਮੀ ਤਿਸ ਕਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਾਹਿਬ ਕਰੀ ਨਾਰਾਇਣ ਸੁ ਸੇਵਕ ਗੁਰ ਕੀ ਮਾਤਰੀ ਵੀ ਸਭ ਵਿਸਵੇ ਗੁਰ ਕਾ ਮਨ ਮਾਨ ਸੁ ਸੇਵਕ ਪਰਮੇਸ਼ਰ ਕੀ ਕਾਤ ਜਾਨ ਸੁ ਸਤਿਗੁਰ ਜਿਸ ਰਦ ਹਰ ਨਾਮ

ਨਾਨਕ ਕਹਿ ਗੁਰ ਵਿਭਾਗ ਪਾਈਐ ਸਫਲ ਦਰਸਨ ਪੀਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਵੀਰ ਸੰਗ ਰਾਮ ਗੁਣ ਰਵਿ ਪਾਰ ਬਨੁਗ ਦਰਗਹ ਕਵਿ ਸੁਨ ਕਾ ਬਚਨ ਕਾ ਨਾਇ ਗਾਨੇ ਮਨ ਸੰਦੁਖ ਹਤਮ ਪਤੀਆ ਨ ਪੂਰਾ ਗੋਰਾ ਕੇ ਆਉ ਜਾ ਕ ਮੰਤਰ ਅੰਮ੍ਰਿਤ ਦ੍ਰਿਸ਼ਟ ਵੀ ਕਵਿ ਸੰਤ ਗੁਣ ਬੇਅੰਤ ਕਿਮਤ ਨਹੀਂ ਪਾਏ ਨਾਨਕ ਜਿਹ ਪਾਵਿ ਦਹਿ ਮਲਾਇ ਜਿਹ ਬਈ ਕੁਸ ਤਤਨ ਇਕ ਸਤਿਪੁਰਖ ਪੂਰਨ ਬਵੀ ਇਕ ਕਹ ਬੋਲ ਨਾ ਪਹੁੰਚਤ ਪ੍ਰਾਣ ਯਗ ਮੈਂ ਗੋਚਰ ਪਰਮ ਨਿਰਬਾਨ ਨਿਰਾਹਾ ਨਿਰਵੈਰ ਸੁਖਦਾਇਤਾ ਕਿਉਂਦ ਕਿਨਾ ਨਾ ਪਾਈ ਅਨਕ ਭਗਤ ਬੰਧਨ ਨਿਯਤ ਕਰਾਇ ਚਰਨ ਕਮਨ ਹਿਰਦਾ ਸਿਮਰੈ ਸਤਿਗੁਰ ਹਰਿ ਸਤਿਗੁਰ ਬਿਨ ਨਾਨਕ ਜਿਹ ਪ੍ਰਸਾਦ ਹ ਪ੍ਰਭ ਜਪਨੀ ਹੁ ਹਾਰ ਹ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋਇ ਉਸ ਪੁਰਖ ਕਾ ਨਾਹੀ ਕਤਿ ਵਿਨਾਸ਼।

ਮਾਤਾ ਜਾਂ ਪੈ ਦੁੱਖ ਨਾਠੀ ਭਾਈ ਜਨਮ ਮਰਨ ਕਿ ਮਿਟਿਆ ਦੀ ਸੇ ਸਾਧਕ ਪੂਰਨ ਅਪਦੇ ਸੇ ਭਾਵ ਚੂਕਾ ਨਿਰਪਾਉ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਾ ਸੀ ਜਿਸ ਕਾ ਸਾ ਤਿਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਈ ਚੁੱਕੀ ਪ੍ਰਾਮ ਕਾ ਮਨ ਸੁਨ ਨਾਨਕ ਹਰ ਹਰ ਜਸਰਾਮ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰਜਨ ਸਗਲੇ ਮੋਹੀ ਆਪਣੇ ਚਰਤ ਪ੍ਰਭਾਵ ਬਨਾਏ ਆਪਣੀ ਕੀਮਤਿਆ ਪਾਈ ਹਾਰ ਬਿਨ ਦੂਜਾ ਨਾਹੀਂ ਕੋਏ ਸਰਵ ਨਿਰੰਤਰੀ ਕੋ ਸੋਈ ਓਤ ਪੋਤਰਾ ਵਿਆਹ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕੁਮਾਰ ਨਾਨਕ ਸਾਰ ਰਾਸ਼ਟਰਪਤੀ ਸੰਤ ਜਨਾ ਬਿਰ ਕਰੋ ਵਿਚਾਰੀ ਸਿਮ ਨਾਮ ਆਧਾਰਿਆ ਵਰਿਆ ਪਾਵ ਸਮੀ ਸਾਰ ਚੰਨ ਕਮਲ ਰੇਦ ਮੈਂ ਹਰ ਧਾਰ ਕਰਨ ਕਾਰਨ ਸੁਭਰਾ ਸੁਮਰਥ ਦ੍ਰਿੜ ਕਰ ਕਹੁ ਨਾਮ ਹਰਵਾਥਿ ਤਨ ਸੰਚ ਹੋਵਹ ਭਗਵੰਤ ਸੰਤ ਜਨ ਕਰਨ ਰਮੰਤੀ ਕਾਸ ਰਾਖ ਮਨ ਵਾਹੀ ਸਰਬ ਰੋਗ ਨਾਨਕ ਮਿਟ ਜਾਹਿ ਜਿਹ ਤਨ ਕੁਚਾਰ ਕੁੰਟ ਉਠਤਾ ਵਸੋ ਤਨ ਹਰ ਸੇਵਾ ਦੀ ਪਾਵੈ ਜਿਸ ਸੋਖਾ ਨਿਤ ਬਾਂਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹ ਭਲੀ ਕਰਨੀ ਸਾ ਸੋਭਾ ਪਾਜ ਹਰ ਕੇ ਸਰਣੀ ਅਨ ਕੇ ਪਾਵੀ ਰੋਗ ਨ ਜਾਏ ਰੋਗ ਮਿਟ ਹਰ ਅਵਖਤ ਲਾਏ ਸਰਮ ਨਦਾਨ ਮੈਂ ਹਰ ਨਾਮ ਨਦਾਨ ਜਬ ਨਾਨ ਦਰਗ ਪ੍ਰਵਾਨ ਮਨ ਪ੍ਰਬੋਧ ਹਰ ਕਨਾਈ ਦਹ ਦਹ ਤਵ ਤਵ ਠਹਿ ਤਾ ਕੋ ਬਿਗਨ ਲਾਗ ਕੋ ਜਾਗਰ ਦਾ ਬਸਾ ਹਰ ਸੋਇ ਕਲਤਾ ਦੇ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਓ ਬਿਨ ਸਭ ਪੂਰਨ ਹੋਇਆ ਸੋ ਭਗਤ ਭਾਈ ਆਤਮ ਪ੍ਰਕਾਸ਼ ਤੇ ਤਕਾਰ ਜਾਏ ਬਸ ਅਵਨਾਸੀ ਕਹ ਨਾਨ ਕਟ ਜਾ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਹਾਰਾਜ ਸੋ ਕਾ ਚੁਕਾ ਚ ਆਵਾਗਮਨ ਮਿਟੇ ਪ੍ਰਭ ਸੇਵਾ ਉਤਿਆਗ ਸਰਨ ਗੁਰਦੇਵ ਓ ਰਤਨ ਜਨ ਕਹ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ।

ਵਿਸਤਾਰ ਇਨ ਤੇ ਕਹ ਹੁਕਮ ਛੁਟਕਾਰਾ ਸਹਸਤੀ ਰਾਥ ਅਸਵਾਰੀ ਝੂਠਾ ਟੰਗ ਝੂਠ ਪਾ ਸਾਰੇ ਜਿੰਦੀ ਏ ਤੇ ਬੁਝਾ ਨਾ ਬੇਗਾਨਾ ਨਾ ਵਿਸਾ ਨਾ ਪੁੱਛਦਾ ਨਾ ਗੁਰ ਕੀ ਮਾਤ ਤੂੰ ਨਹੀਂ ਇਹ ਆਨੇ ਭਗਤ ਬਿਨਾ ਬਾਡੂ ਵੀ ਅਸਿਆ ਨੇ ਹਰ ਕੇ ਭਗਤ ਕਰ ਹਮਾਨ ਵੀਤ ਨਿਰਮਲੇ ਤੁਮਾਰੋ ਚੀਤ ਚਰਨ ਕਮ ਰਾਖ ਮਨ ਵਾਹੀ ਜਨਮ ਜਨਮ ਕੇ ਗਿਰ ਵਿਖ ਜਾਹੇ ਆਪ ਜਪ ਹਾਵਰਾ ਨਾਮ ਜਪਾਵ ਸੁਨਤ ਕਹਿਤ ਰਹਿਤ ਗਤ ਪਾਵ ਸਾਰ ਭੂਤ ਸਾ ਧਰਕੋ ਨਾਉ ਸਹਿਜ ਸੁਭਾਏ ਨਾਨ ਗੁਣ ਗਾਉ ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨ ਸਜਾਉ ਮੈਂ ਬਿਖ ਪੈਲ ਹੋਹੇ ਅਚੰਤ ਬਸ ਸੁਖ ਨਾਲ ਸਾਸ ਗ੍ਰਹਿ ਸਾ ਨਾਮ ਸੰਭਾਲ ਸਾਡ ਸਿਆਨ ਸਗਲੀ ਮਨ ਸਤਸੰਗ ਪਾਵ ਸਚ ਤਨ ਹਰ ਪੂੰਜੀ ਸੰਚ ਕਰ ਵਿਆਹ ਹਰੀ ਹਰ ਸੁਖ ਦਰਗਾ ਜੈਕਾਰ ਸਰਬ ਨਿਰੰਤਰੀ ਕੋ ਦੇਖ ਕਹੁ ਨਾਨਕ ਜਗ ਮਸਤਕ ਲਿਖੀ ਕੁਜਾਪੀ ਕੋ ਸਲਾਹੀ ਇੱਕ ਸਿਮਰੀ ਕੋ ਮਨ ਆਹੀ ਏਕ ਸਕੇ ਗੁਣ ਗਾਉ ਅਨੰਤ ਮੰਤ ਜਾਵੀ ਇੱਕ ਭਗਵੰਤ ਏਕੋ ਏਕ ਏਕ ਹਰਾਭ ਪੂਰਨ ਪੂਰਹਿ ਪ੍ਰਭਿਆ ਬਨਕ ਵਿਸਤਾਰ ਏਕ ਦਿਪਾਈ ਏਕ ਆਰਾਧ ਪ੍ਰਾਸ਼ਤ ਕੈ ਮੰਤ ਅਨੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ ਪਰਿਆ ਤਉ ਸਰਣਾਇ ਨਾਨਕ ਪ੍ਰਭ ਬੇਨਤੀ ਆਪਣੀ ਭਗਤ।

ਏਸ਼ ਪੁੰਨੀਆ ਸਰਦਾ ਸਭ ਪੁਰੀ ਰਵ ਰਹਿਆ ਸਾਧ ਸੰਗ ਹਜ਼ੂਰੀ ਜਿਸ ਕਾ ਸਾਧ ਇੰਦਰੀਆ ਮਿਲਾ ਨੰਦ ਭਗਤੀ ਨਾਮ ਸਮਾਈ ਸੁਖਮ ਬਿਸਰੈ ਜੀ ਘਰ ਨ ਭਾਨ ਸੁਖਮ ਬਿਸਰੈ ਜੀ ਕੀ ਆਦਾਨ ਸੁਖਮ ਬਿਸਰੈ ਜਨ ਸਭ ਕਿਛ ਦੀਆ ਸੁਖਮ ਬਿਸਰੈ ਜੀ ਜੀਵਨ ਜੀਆ ਸੁਖਮ ਬਿਸਰੈ ਜੀ ਅਗਨ ਮਹਾਰਾਖ ਗੁਰ ਪ੍ਰਸਾਦ ਕੁਬਿਰਲਾ।

ਪਿਆਰੇ ਜਪੋ ਹਰਨਾਮ ਸਾਜਨ ਸੰਦ ਕਰੋ ਇਹੋ ਕਾਮ ਆਵਨ ਤਿਆਗ ਜਪ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਆਪ ਰਹਿਨਾਮ ਜਪਾਵ ਭਗਤ ਪਾਏ ਕਰਿਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਟਤ ਜਾਤ ਪਾਏ ਬਿਸਰਾਮ ਸਕਲ ਦੁਖਾ ਵਤਨਾਸ ਨਾਨਕ ਨਾਮ ਜਪ ਗੁੰਤਾਸ ਉਪਜੀ ਪ੍ਰੀਤ ਪ੍ਰੇਮ ਰਹਿ ਚਾ ਮਨ ਤਨ ਤ੍ਰਿਹ ਸਵਾ ਨੇਤਨ ਪੇਖ ਤਰਸ ਸੁਖ ਮਨ ਬਿਕਸਾ ਸਾਧ ਚਰਨ ਤੋਏ ਭਗਤ ਜਨ ਕਮਨ ਤਨ ਰੰਗ ਬੇਲਾ ਕੋ ਪਾਵ ਸੰਗਿਕ ਬਹਿਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾ ਕਿ ਉਪਮਾ ਕਹੀ ਨ ਜਾਇ ਨਾਨਕ ਰਹਿਆ ਸਰਵ ਸਮਾਇ ਪ੍ਰਭਕ ਸੰਦੀ ਹੁੰਦ ਆਲ ਭਗਤ ਵਸ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘੜਾ ਕਰਤ ਪ੍ਰਤ ਪਾਲ ਆਦਿ ਪੁਰਖ ਕਾਰਨ ਕਰਤਾਰ ਭਗ ਜਨਕ ਪ੍ਰਾਣ ਆਧਾਰ ਜੋ ਜੋ ਜਪੈ ਸੋਇ ਪੁਨੀਤ ਭਗਤ ਪਾਇ ਲਾਭ ਮਨ ਹੀਤ ਹਮ ਨਿਰਗੁਣ ਆ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਈ ਏਕ ਨਿਮ ਹਰਕੇ ਗੁਣ ਗਾਏ ਅਨਕ ਰਾਜ ਭੋਗ ਬੜੇ ਆਈ ਹਰਕ ਨਾਮ ਕਥਾ ਮਨ ਪਾਈ ਵਾ ਭੋਜਨ ਕਾਪਰ ਸੰਗੀਤ ਰਸਨਾ ਜਾਪਤੀ ਹਰ ਹਰ ਨੀਤ ਭਲੀ ਸੁ ਕਰਣੀ ਸੁ ਵਤਨਵੰਤ ਹਿਰਦਾ ਵਸੇ ਪੂਨ ਗੁਰਬੰਧ ਸਾਧ ਸੰਗ ਪ੍ਰਭ ਨਿਵੈਸ ਸਰਵ ਸੁਖ ਨਾਨਕ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆ ਪਾਪਨ ਕੀਆ ਨਾਨਕਾ ਪਿਹੀ ਫਿਰ ਜਾ ਅਸ਼ਟਪਤੀ ਜਬ ਆਕਾਰ ਇਹੋ ਕਾਸ਼ ਨਾ ਦ੍ਰਿਸ਼ਟੀ ਤਾ ਪਾਪੁਨ ਤਬ ਕਹਿਤੀ ਹੋਤਾ ਜਬ ਤਾਰੀ ਆਪਨ ਸੁਨ ਸਮਾਧ ਤਾਬ ਬੈਰ ਵਿਰੋਧ ਕੇਸ ਸੰਕਮਾਤ ਜਬ ਇਸ ਕਾ ਵਰਨ ਕੀਹਨ ਨਾ ਜਾਪਤ ਤਾਬ ਹਰਖ ਸੋਗ ਕਹੁ ਕਿਸੇ ਵਿਆਪਤ ਜਬ ਆਪਨ ਆਪ ਆਪਾਰ ਬ੍ਰਹਮਤਾ ਮੋਹ ਕਹਿ ਕਿਸਬਦ ਪਰਮ ਆਪਨ ਕੇਲਾ ਵਰਤੀ ਜਾ ਨਾਨਕ ਕਰਨੇ ਆਰ ਨਾ ਦੂਜਾ ਜਾ ਹੋਤ ਪ੍ਰਭ ਕੇਵਲ ਤਨਿ ਤਾਬ ਬੰਦ ਮੁਕਤ ਕਹੁ ਕਿਸ ਕਉ ਗਾਨੀ ਜਬੀ ਕਹਿ ਹਰ ਅਗਮਾ ਪਾਰ ਤਾਬ ਨਰਕ ਸੁਰਗ ਕਹੁ ਕੌਣ ਅਵਤਾਰ ਜਾਬ ਨਿਰਗੁਣ ਪ੍ਰਭ ਸਹਿਜ ਸੁਭਾਇ ਤਾਬ ਸਿਵ ਸਕਤ ਕਹੁ ਕਿਤ ਠਾਈ ਜਬ ਆਪ ਹੈ ਆਪ ਆਪਣੇ ਜੋ ਤਾਰਾ ਤਬ ਕੌਣ ਨਿਡਰ ਕੌਣ ਕਾ ਡਰ ਆਪ ਚਲਤਾ ਆਪ ਕਰਨਿਆ ਨਾਨਕ ਠਾਕੁਰ ਅਗਮਿਆ ਪਾਰ ਅਬਨਾਸੀ ਸੁਖ ਆਪਨਾਸਨ ਤੈ ਜਨਮ ਵਰਨ ਕਹੁ ਕਹ ਅਬਨਾਸਨ ਜਾਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕਿਤਰਾਸ ਕਹੁ ਕਿ ਸੋਏ ਜਬ ਅਵਗਤ ਆ ਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਆ ਗੋਚਰਾ ਗਾਤੀ ਤਬ ਕਹੁ ਛੁੱਟੇ ਕਨ ਬੰਧਨ ਬਾਧੀ ਆਪਨ ਆਪ ਆਪ ਹੀ ਆਚਰ ਜਾ ਨਾਨਕ ਆਪਨ ਰੂਪ ਆਪ ਹੀ ਉਹ ਭਰ ਜਾ ਜਹ ਨਿਰਮਲ ਪੁਰਖ ਪੁਰਖ ਪਾ ਤੋਤਾ ਤਹ ਬਿਨ ਮੈਲ ਕਹੁ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹ ਕੌਣ ਕੌਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਸ਼ਾਲ ਸ਼ਤਰ ਲਗਤ ਕਹੁ ਕੀਸ ਜਹ ਜੋਤ ਸਰੂਪੀ ਜੋ ਸੰਗ ਸਮਾਵੈ ਤਹ ਕਿਸੈ ਭੂਖ ਕੌਣ ਤ੍ਰਭ ਤਵ ਕਰਨ ਕਰਾਵਨ ਕਰਨ ਆਰ ਨਾਨ ਕਰਤੇ ਕਾ ਨਾਹ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਇ ਤਾਬ ਕੌਣ ਮਾਏ ਬਾਪ ਮਿਤ ਸੁਤ ਪਾਈ ਜਹ ਸਰਬ ਕਲਾ ਪਹਿ ਪ੍ਰਵੀਨ ਤਹ ਵੇਦ ਕਤੇਬ ਕਹਿ ਕੁਚੀਨ ਜਬ ਆਪਨ ਆਪ ਆਪੁਰ ਤਾਰ ਤਉ ਸਗਨ ਅਪ ਸਗਨ ਕਹਿ ਵਿਚਾਰ ਜਹ ਆਪਨੂਚ ਆਪਨ ਆਪ ਨੀਰਾ ਤਹਿ ਕੌਣ ਠਾਕੁਰ ਕੌਣ ਕਹੀ ਅਚੇਰਾ ਬਿਸਮਨ ਬਿਸਮਰੇ ਬਿਸਮਾ ਨਾਨਕ ਆਪਣੀ ਕਰ ਜਾਨ ਹੋ ਆਪ ਜਹ ਅਸ਼ਾਲੇ ਅਸ਼ੇਤ ਅਭੇਦ ਸਮਾਇਆ ਊਹ ਕਸਬ ਆਵਤ ਮਾਇਆ ਆਪ ਸਕਵ ਆਪ ਆਦਿ ਸਤਿ ਗੁਣ ਕਾ ਨਾਹ ਪ੍ਰਵੇ ਜਹ ਏਕ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਹਿ ਲਾਗੈ ਚਿੰਤਾ ਜਹ ਆਪਣ ਆਪ ਆਪਤਿ ਜਾਰਾ ਤਹ ਕੌਣ ਕਥ ਕੌਣ ਸੁਨਨੇ ਹਰ ਬਹ ਬੇਅੰਤ ਊਚ ਦੇ ਊਚਾ ਨਾਨਕ ਆਪ ਸਕਵ ਆਪ ਪਾਹੂਚਾ ਜਹ ਆਪ ਰਚਿਉ ਪ੍ਰਪੰਚ ਕਰਤੇ ਹੋ

ਗਿਰਾਉ ਕਰ ਦੀਖੈ। ਖੇਰ ਸੰਕੋਚੈ ਤਉ ਨਾਨਕ ਕੀ ਕਹਿ ਅਵਗਤ ਭਗਤ ਹੈ ਜਹ ਪਸਰਾ ਪਾਸਾਰ ਸੰਤ ਪ੍ਰਤਾਪ ਦੁਖ ਪਹਿ ਕਹਿ ਆਪਹ ਤਨੇ ਉਨ ਕੀ ਸੁਭਾ ਨੂੰ ਬਣੀ ਆਪਹਿ ਕੌਦ ਕਰੇ ਅਨੰਦ ਜੋ ਜੈ ਪੈਰਹ ਭੁਗ ਨਿਰਯੋਗ ਜਹ ਪਾਵਤ ਸ ਆਪਨ ਨਾਇ ਲਾਵ ਜਹ ਪਾਵਤ ਖੇਰ ਖਰਾਬੀ ਸਮਾਰ ਅਥਾ ਹੈ ਗੰਤ ਅਤੋਲੈ ਜਿਉਂ ਬੁਲਾਵਹ ਤਿਉ ਨਾਨਕ ਦਾਸ ਬੋਲੈ ਸਰੋਕ ਜੀ ਅਜੰਤ ਕੀ ਠਾਕੁਰ ਆਪ ਵਰਤਨ ਨਾਰਨੰਦ ਕੇ ਕੋ ਪਸਰਿਆ ਦੂਜਾ ਕਹਿੰਦ ਰਿਸ਼ਟਾ ਰਾਸ਼ਟਰਪਤੀ ਆਪ ਕਥਾ ਆਪ ਸੁਨ ਨਿਹਾਰ ਆਪਹੀ ਕਾ ਵਿਸਥਾਰ ਜਾਤ ਪਾਵੇ ਤਾਂ ਸ੍ਰਿਸ਼ਟ ਉਪਾਇ ਆਪਣਾ ਪਾਣੇ ਲੈ ਸਮਾਏ ਤੁਮ ਤੇ ਪਿੰਨ ਕਿਸ਼ੋ ਆਪਨ ਸੂਤ ਸਭ ਜਗ ਪੁਰੋਏ ਜਾਖੋ ਪ੍ਰਭ ਜੀਵਾ ਬੁਝਾਇ ਸਚਨਾ ਸੋਈ ਜਨ ਪਾਏ ਸੂ ਸਮਦਰ ਸੀਤਾਤ ਕਬੀਰਤਾ ਨਾਨਕ ਸਗ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾਗਾ ਦੀਨ ਦਿਆਲ ਅਨਾਥ ਕਨਾਥ ਜਿਸ ਰਾਖੈ ਦਹ ਕੂਏ ਨਾ ਮਾਰਾ ਸੁਮੂਆ ਜਹ ਮਨਹ ਵਿਸਾਰ ਦਿਹਤਾ ਜਬਰ ਕਹਾਂ ਪੂਜਾਈ ਸਭ ਸ੍ਰੀ ਨਿਰੰਜਨ ਰਾਈ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੁ ਸਾਥ ਗੁਣ ਦਾਨ ਬੇਅੰਤ ਉਪਾ ਨਾਨਕ ਦਾਸ ਸਦਾ ਬਰਹਾਰ ਪੂਰਨ ਪੂਰੇ ਦਿਆਲ ਸਭ ਪੁਰਬਤ ਕਿਰਪਾ ਰਵਨੀ ਕਰਤਵ ਜਾਣਿਆ ਮੰਤਰ ਜਾਮੀ ਰਹੇ ਵਿਆਹ ਪ੍ਰਦ ਬਾਲ ਜੀਵਨ ਵਾਹ ਪਾ ਜੋ ਜੋ ਰਜੋ ਸੋ ਦਿਸ ਤਿਆਜ ਭਗਤ ਲੈ ਮਿਲਾਈ ਭਗਤ ਕਰੇ ਹਰ ਕੀ ਗੁਣ ਗਾਈ ਮਾਰੇ ਅੰਤਰ ਵਿਸ਼ਵਾਸ ਕਰਮਾ ਨਿਆ ਕਰਨਾਰ ਨਾਨਕ ਜਾਣਿਆ ਜਨ ਲਾਗਾ ਹਰੀ ਕਹਿੰਦਾ ਜੈ ਸੇਵਕ ਆਓ ਸੇਵਾ ਬਨ ਆਏ ਕੰਬੂਜ ਪਰਮ ਪਾਦ ਪਾਏ ਦੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸੈ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਆਂਦਨ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਹੈ ਪਰ ਲੋਕ ਸੁਹੇ

ਬਦਨ ਅਭਿਵਨ ਕਾਇ ਉਪਰਾਨ ਤਰਨ ਕਾਇ ਹੈ ਸਵਾ ਆਠ ਪਹਿਰ ਪ੍ਰਾਪੀ ਖਮ ਨੇਰਾ ਮਿਟਿਆ ਗਿਆਨ ਬਿਨਸਾ ਅੰਧੇਰਾ ਸੁਨੋ ਬਦੀ ਹਿਰ ਦਬ ਸਭ ਮਨ ਛਨਨ ਹਰ ਭਾਵ ਹਰਦ ਪਦ ਦੁਇ ਲਿਖ ਸਵਾ ਰਾਮ ਨਾਮ ਅੰਤਰ ਵਰ ਤਾਰ ਪੂਰੇ ਗੁਰਗ ਪੂਰੀ ਦੀਖਿਆ ਜਿਸ ਮਨ ਬਸਰ ਦਸਾਜ ਬਰੀਖਿਆ ਮਨ ਤਰ ਨਾਮ ਜਪ ਹਲੇ ਬਲਾਏ ਦੁਖ ਦਰਦ ਮਨ ਦੇ ਪਾਓ ਮਨ ਦੁਖ ਦਰਦ ਮਨ ਤੇ ਭਾਓ ਜਾਏ ਸੱਚ ਵਾਪਾਰ ਕਰਹੁ ਆਪਾਰੀ ਦਰਗਨ ਬਖੀ ਪਰ ਤੁਮਾਰੀ ਕਟਿਕ ਰਖ ਮਨ ਵਾਹਿ ਨਾਨਕ ਵਾਹਨ ਆਵਹਿ ਜਾਹੀ ਤੇਹ ਤੇ ਦੂਰ ਕਹਾਂ ਕੋ ਜਾਏ ਉਬਰਾ ਰਖ ਨਾਰ ਤੇ ਆਈ ਨਿਰਭਵ ਜਪੈ ਸਗਲ ਭਾਵ ਮਿਟਾਏ ਪ੍ਰਭ ਕਿਰਪਾ ਦੇ ਪ੍ਰਾਣੀ ਛੋਟਾ ਜਹ ਪ੍ਰਭ ਰਾਖਤ ਨਾਹੀ ਦੁਖ ਨਾਮ ਜਪਦ ਮਨ ਹੋਵਤ ਸੁਖ ਚਿੰਤਾ ਜਾਈ ਮਿਟੈ ਅਹੰਕਾਰ ਦੇਹ ਜਨ ਕੋ ਕੂਏ ਨਾ ਪਹੁੰਚ ਨਾਰ ਸਿਰ ਉਪਰ ਠਾਡਾ ਗੁਰਸੂਰਾ ਨਾਨੂ ਤਾਗ ਕਾਰਜ ਪੂਰਾ ਮਤ ਪੂਰੇ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਮ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾਕ ਨਿਕਟ ਨਾਵਤ ਕਾਲ ਅਮਰ ਪਈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ ਹਰਿ ਕਿਰਪਾ ਦੀ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾਮ ਪ੍ਰਭੁ ਕਲਾ ਕਾ ਮੀਠਾ ਸਗਲ ਸਮੀਗਰੀ ਇਕ ਸਕਟ ਮਾਹਿ ਅਨਕਰੰਗ ਨਾਨਾ ਦ੍ਰਿਸ਼ਟਾ ਹਿ ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹਿ ਮੈਸ ਕਾ ਵਿਸਰਾਮ ਸੋ ਨ ਸਮਾਦ ਅਨਹਤ ਤਹ ਨਾਦ ਕਹਿ ਨ ਜਾਈ ਆਚਾਰਿਆ ਜਬ ਸਮਾਦ ਤੇ ਦੀ ਕਜ ਸਭ ਦਿਖਾਈ ਨਾਨਕ ਦੇਹ ਜਨ ਸੋਜੀ ਪਾਇ ਸੋ ਅੰਤਰ ਸੋ ਬਾਹਰ ਅਨੰਤ ਕਟ ਕਟ ਵਿਆਪ ਰਹਿਆ ਭਗਵੰਤ ਤਰਨ ਮਾਹਿ ਆਕਾਸ ਪਾਇ ਆਰ ਸਰਵ ਲੋਕ ਪੂਰਨ ਪ੍ਰਤ ਪਾਲ ਬੰਤ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਵੈ ਸੰਤਰ ਮਾਹਿ ਚਾਰ ਕੁੰਟ ਦਹਿ ਦੇਹ ਸਮਾਹਿ ਦੇਹ ਦੇ ਪਿੰਨ ਨਹਿ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਉ ਬੀਤ ਪ੍ਰਾਣ ਸਿਮਰਤ ਮਨ ਦੀਖ ਸਸੀ ਅਰ ਸੂਰ ਨਖਿਆ ਧਰਮ ਏਕ ਬਾਣੀ ਪ੍ਰਭ ਸਭ ਬੋਲਿਆ ਵਡੋਰ ਨਾ ਕਬ ਹੰਡੋਰਾ ਸਰਬ ਕਲਾਕਾਰ ਖੇਲਾ ਖੇਲ ਮੋਰ ਨਾ ਪਾਈ ਅਗੁਣ ਹੈ ਅਮੋਰ ਸਰਬ ਜੋਤ ਮਹ ਜਾ ਕੀ ਜੋਤ ਧਾਰ ਰਹੋ ਸਵਾਮੀ ਮੋਦ ਪੋਤ ਗੁਰਪ੍ਰਸਾਦ ਪਰਮ ਕਰਨਾਸ ਨਾਨਕ ਤਿਨ ਮੈ ਹੋ ਵਿਸਾਸ ਸੰਤ ਜਨਾ ਕਾ ਬਿਖਮ ਸਭ ਬ੍ਰਹਮ ਸੰਤ ਜਨਾ ਕਾ ਹਿਰਦਾ ਸਭ ਧਰਮ ਸੰਤ ਜਨਾ ਸੁਨ ਸੋ ਭਜਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਰਹਿਤ ਸਾਧ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਰ ਨਾ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਵਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੀ ਸਾ ਮੁਖੀ ਆਪ ਸਾਧ ਕੀਆ ਸਭ ਸਾਧ ਦੇਹ ਪ੍ਰਭ ਤੇ ਸਗਲੀ ਉਤਪਾਤ ਦੇਹ ਪਾਵੇ ਤਾਂ ਕਰੇ ਵਿਸਥਾਰ ਦੇਹ ਪਾਵੇ ਤਾਂ ਏਕ ਅੰਕਾਰ ਅਨਕ ਕਲਾ ਰਖੀ ਨਹਿ ਜਾਈ ਜਿਹ ਪਾਵੇ ਤਾਂ ਹਿਲੈ ਮਿਲਾਈ ਕਵਨ ਨਿਕਟ ਕਵਨ ਕਹੀ ਆਦੂਰ ਆਪ ਆਪ ਆਪ ਹਰ ਪੂਰ ਅੰਤਰ ਗਾਜ ਸਾਹਿਬ ਜਨਾਏ ਨਾਨਕ ਤੇ ਜਨਾ ਬੁਝਾਈ ਸਰ ਪੂਤਾ ਵਰਤਾਰਾ ਸਰਵ ਨੈਨ ਆਪ ਇੱਕ ਨਾਲ ਸਗਲ ਸਮਗ ਜਾ ਕਰ ਤਨਾ ਪੰਜਾ ਸਾਹਿਬ ਸੁਨਾ ਆਪ ਨ ਜਾਣੇ ਖੇਲ ਬਣਾਇਆ ਗਿਆ ਕਰੀ ਕਿ ਨੀ ਮਾਇਆ ਸਭ ਕੇ ਮਾਇਆ ਦਾਰੇ ਉਤੋਂ ਰਹਿ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆ ਗਿਆ ਵੈ ਆ ਗਿਆ ਜਾਏ ਨਾਨਕ ਪਾਵਤ ਰਹੇ ਸਮਾਏ

ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੀ ਖਜਾਨ ਜੋ ਜਾਣੈ ਤੇ ਸਦਾ ਸੁਖੁਆ ਮਿਲਾਏ ਲਈ ਪ੍ਰਸੁਹੁ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸਰਦਾ ਭਗਵੰਤ ਧਨ ਧਨ ਧਨ ਜਨੈ ਜਿਸ ਪ੍ਰਸਾਦ ਸਭ ਜਗਤ ਤ੍ਰੈ ਜਨਾਵਨ ਕਹਿ ਸਵਾਵ ਜਨਕ ਸੰਗਚਿਤ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭਿਆ ਰਾਧਿਆ ਪੂਰਾ ਜਾਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕਿਵਨ ਕਾ ਅਸ਼ਟਪਦੀ ਪੂਰੇ ਗੁਰ ਕਾ ਸਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ ਸਾਸ ਸਾਸ ਸਿਮਰਹ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ

ਜਿਹੋਂ ਨਿਧਾਨ ਜਪੈ ਮਨ ਕੂਏ ਸਭ ਯੁਗ ਮਹਤਾ ਕੀ ਕਾ ਤੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਿ ਨਾਮ ਗੋਬਿੰਦ ਭਗਤ ਕਾ ਮਨ ਵਿਸਰਾਮ ਕੋਟਾ ਪ੍ਰਾਤ ਸਾਧ ਸੰਗ ਬੇਟਾ ਸੰਤ ਕਿਰਪਾ।

0: ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀ ਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ। ਜਾ ਕਾ ਸਤਿਗੁਰ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਸਭ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਔਰ ਮਾਤਾ ਸੁਲੱਖਣੀ ਜੀ ਦੇ ਸ਼ੁਭ ਆਨੰਦ ਵਿਵਾਹ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਪਾਤਸ਼ਾਹ ਕਿਰਪਾ ਕਰਨ, ਸਭ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕਰਨ, ਸਭ ਦੇ ਕਾਰਜ ਰਾਸ ਕਰਨ, ਰਹਿਮਤਾਂ ਵਰਸਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਜੀ। ਜਪੋ ਸਤਨਾਮ
1: ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲਾ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜੈ ਤਾਂ ਹਉਮੈ ਕਹਿ ਨਾ ਕੋਏ

ਸਾਜ ਕਰੇ ਤਨ ਖੇਹ, ਗਾਵਾ ਕੋ ਜੀਲਾ ਪਰਦੇਹ, ਗਾਵਾ ਕੋ ਜਾਪਾ ਦਿਸਾ ਦੂਰ, ਗਾਵਾ ਕੋ ਵੇਖਾ ਹਾਦਰਾਹ ਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗਾ ਰੱਖੀਆ, ਜਿਤ ਦਿਸਾ ਦਰਬਾਰ, ਮੂੰਹ ਹਉ ਕੇ ਬੋਲਣ ਬੋਲੀਆ, ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਆ, ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ, ਗਾਵੀਆ ਸੁਣੀਆ ਮਨ ਰੱਖੀਆ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਨੇ ਕੇ ਨਾਇ ਕਰੀ, ਜੇਤੀ ਸਿੱਠ ਉਪਾਈ ਵੇਖਾ, ਬਿਨ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗ ਲਏ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਾ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁੱਝਈ, ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਸ਼, ਸੁਣੈ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕਾ ਕਾਲ, ਨਾਨਕ ਭਗਤਾ ਸਦਾ ਵਿਗਾਸ,

ਸੁਣੈ ਸਾਸ਼ਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤਸੰਗ ਪੋਹ ਗਿਆਨ, ਸੁਣਿਆ ਅਰ ਸਰ ਕਾ ਇਸਨਾਨ, ਸੁਣਿਆ ਪੜ ਪੜ ਪਾਵਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੈ ਸੁਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪੁੱਛੈ ਪੁਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਸੁਰਤ ਹੋਵੈ ਮਨ ਬੁੱਧ, ਮੰਨਾ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾ ਨਾ ਖਾਏ, ਮੰਨਾ ਜਮਕਾ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਮਾਰਗ ਠਾਕ ਨਾ ਪਾਏ, ਮੰਨਾ ਪਥ ਸਿਉਂ ਪ੍ਰਗਟ ਜਾਏ, ਮੰਨਾ ਮਾਗ ਨਾ ਚੱਲੈ ਪੰਥ, ਮੰਨਾ ਧਰਮ ਸਿਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਪਾਵ ਹੇ ਮੋਖ ਦੁਆਰ, ਮੰਨਾ ਪਰਵਾਰਾ ਸਾਧਾਰ, ਮੰਨਾ ਤਾਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ।

ਸਾਜਨ ਸੂਤ। ਜੇ ਕੋ ਬੁੱਝਾ ਹੋਵਾ ਸਚਿਆਰ, ਧਵਲਾ ਉੱਪਰ ਕੇਤਾ ਭਾਰ, ਧਰਤੀ ਹੋਰ ਪਰਾ ਹੋਰ ਹੋਰ, ਤਿਸ ਤੇ ਭਾਰ ਤਲਾ ਕਵਨ ਜੋਰ, ਜੀਓ ਜਾਤ ਰੰਗਾ ਕੇ ਲਾਭ, ਸਭਨਾ ਲਿਖਿਆ ਉੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਨ ਸਵਾਲ ਹੋ ਰੂਪ, ਕੇਤੀ ਦਾਤ ਜਾਣਾ ਕੌਣ ਕੂਤ, ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲਖ ਦਰੀਆਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵਾ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾਤਾਰ, ਸੰਖ ਸੋਰ ਮੋਹ ਭਗਤ ਸਾਰ, ਸੰਖ ਮੋਹ ਲਿਵਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਨਾਵ ਸੰਖ ਥਾਵ, ਅਗਮ ਅਗਮ ਸੰਖ ਲੋ ਸੰਖ, ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਨ, ਅਖਰਾ ਸਿਰ ਸੰਜੋਗ ਵਖਾਨ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤੇ ਪਿਪਾ, ਜੇਤਾ ਕੀਤਾ ਤੇਤਾ ਨਾਓ, ਬਿਨ ਨਾਵੈ ਨਾਹੀ ਕੋ ਥਾਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰਿਆ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਕੇ, ਮੂਤ ਪਲੀ ਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾ ਕੈ ਸੰਗ, ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਲਾਹੇ।

ਮਨਿਆ ਮਨਿਆ ਮਨ ਕੀਤਾ ਭਾਓ ਅੰਤਰਗਾਤੀ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤਾਖ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰੁੱਤੀ ਮਾਹੋ ਕਵਨ, ਜਿਤ ਹੋਵਾ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਕੁਰਾਨ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣਾ, ਰੁਤਮਾ ਨਾ ਕੋਈ, ਜਾ ਕਰਦਾ ਸਿੱਠੀ ਕੋ ਸਾਜੇ ਆਪੇ ਜਾਣਾ। ਸੋਈ ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖਾ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਆਖਾ ਹੋਵੈ। ਨਾਨਕ ਜੇ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾ, ਲਾਖਾ ਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕੈਨਕ ਵਾਤ, ਸਹਿਸ ਅਠਾਰੇ ਕੈਨਕ ਤੇ ਬਾਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਆ ਆਪੇ ਜਾਣਾ ਆਪ। ਸਾ ਲਾਹੀ ਸਾ ਲਾਹੇ ਤੀ ਸੂਤਨਾ ਪਾਈਆ, ਨਦੀਆ ਅਤੇ ਵਾਹਾ ਪਵੇ ਸਮੁੰਦਰਾਂ ਜਾਣੀਆਂ। ਸਮੁੰਦ ਸਾ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰੇ। ਅੰਤਲਾ ਸਿਫਤੀ ਕਹਿਣ ਨਾ ਅੰਤ, ਅੰਤਲਾ ਕਰਨਾ ਦੇਣ ਨਾ ਅੰਤ, ਅੰਤਲਾ ਵੇਖਣ ਸੁਣਨ ਨਾ ਅੰਤ, ਅੰਤਲਾ ਜਾਪੈ ਕਿਆ ਮਨ ਮੰਤ, ਅੰਤਲਾ ਜਾਪੈ ਕੀਤਾ ਆਕਾਰ, ਅੰਤਲਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤਲਾ ਪਾਏ ਜਾਹੇ। ਇਹੋ ਅੰਤ ਨਾ ਜਾਣਾ ਕੋਏ, ਬਹੁਤਾ ਕਹੀਆ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਉੱਚਾ ਨਾਓ। ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣਾ ਸੋਏ, ਜੇਵੜ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗੇ ਹਜੂਦ ਅਪਾਰ, ਕੇਤੇ ਅਗਨ ਤਨਹੀਂ ਵਿਚਾਰ, ਕੇਤੇ ਖਪਟੇ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਤ ਸਾਹੀ ਖਾਹੇ, ਕੇਤਿਆ ਦੂਖ ਭੂ ਸਦ ਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣਾ ਜੀਤੀਆ ਮੋਏ ਖਾਏ। ਆਪੇ ਜਾਣਾ ਆਪੇ ਦੇ ਆਖੇ, ਸੇ ਭੇ ਕਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹਾ। ਨਾਨਕ ਪਾਤਸ਼ਾਹੀ ਪਾਤਸ਼ਾਹ, ਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀਏ ਮੁੱਲ ਭੰਡਾਰ। ਅਮੁੱਲ ਆਵੈ ਹੈ ਮੁੱਲ ਲੈ ਜਾਹੇ, ਮੁੱਲ ਭਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪਰਵਾਨ। ਅਮੁੱਲ ਬਖਸੀਸ ਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫਰਮਾਨ, ਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਨ, ਆਖੇ ਬਰਮੇ ਆਖੇ ਇੰਦ, ਆਖੇ ਗੋਪੀਤਾ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਕੇਤੇ ਕੀਤੇ ਹੋਰ ਕਰੇ ਹੇ, ਤਾਂ ਆਖ ਨਾ ਸਕੇ ਕਈ ਕੇ। ਜੇਵੜ ਭਾਵਾ ਤੇਵੜ ਹੋਏ, ਨਾਨਕ ਜਾਣਾ ਸਾਚਾ ਸੋਏ। ਜੇ ਕੋ ਆਖੈ ਬੋਲਵੇ ਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਨ ਹਾਰੇ ਕੇਤੇ ਰਾਗ ਪ੍ਰੀ ਸਿਉ ਕਹੀਐਨ, ਕੇਤੇ ਗਾਵਨ ਹਾਰੇ ਗਾਵੇ, ਤੁਹਨ ਪੌਣ ਪਾਣੀ ਬੈ ਸੰਤਰ ਗਾਵਾ, ਰਾਜਾ ਧਰਮ ਦੁਆਰੇ। ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਸ ਪਿਆਲੇ, ਗਾਵਨ ਰਤਨ ਪਾਏ ਤੇਰੇ ਅਰਸਾ ਤੀਰਥ ਨਾਲੇ, ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਧਨੋ ਗਾਵੇ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ।
ਕਰ ਕਰ ਵੇਖਿਆ ਕੀਤਾ ਆਪਣਾ, ਜਬ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿ ਨਿਰਜਾਈ। ਮੁੰਡਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬਬੂਤ, ਖਿੰਥਾ ਕਾਲ ਕੁਵਾਰੀ, ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਲ ਜਮਾਤੀ, ਮਨ ਜੀਤਾ ਜਾਗ ਜੀਤਾ, ਦੇਸ ਤੇ ਸਾਇਆ ਦੇਸ਼, ਆਦ ਅਨੀਲ ਅਨਾਦ ਅਨਾਹਤ, ਜੋ ਜੋ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵੱਜ ਹਿਨਾਦ। ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਜੋ ਦਿਕਾਰ ਚਲਾਵੇ, ਲਿਖੇ ਆਵੈ ਭਾਗ। ਆਦੇਸ਼ ਤੇ ਸਾਇਆ ਦੇਸ਼, ਆਦ ਅਨੀਲ ਅਨਾਦ ਅਨਾਹਤ, ਜੋ ਜੋ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵਾ ਚਲਾਵੈ, ਜਿਵ ਹੋਵੈ ਪ੍ਰਮਾਨ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੈ, ਬਹੁਤਾ ਹੋ ਵਿਡਾਨ। ਆਦੇਸ਼ ਤੇ ਸਾਇਆ ਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤੇ ਸਾਇਆ ਦੇਸ਼, ਆਦ ਅਨੀਲ ਅਨਾਦ ਅਨਾਹਤ, ਜੋ ਜੋ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਆ, ਏਕ ਨਾਮ ਜਗਦੀਸੇ, ਤਰਾਹੇ ਪਤ ਪਵੜੀਆ, ਚੜੀਆ ਹੋਏ ਕੀਸ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈ ਆ, ਕੂੜੀ ਕੂੜਾ ਠੀਸ, ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਸੁੱਟਾ ਸੰਸਾਰ। ਜਿਸ ਹੱਥ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਅਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਜ ਪਰਵਾਰ, ਨਦਰੀ ਕਰਮ ਪਵੈ ਨਿਸ਼ਾਨ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ, ਖੋ ਕਰਮ ਕੀਤੇ ਪੌਣ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼ ਕੇਤੇ, ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼ ਕੇਤੇ, ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੀਤੀਆ ਸੁਰਤੀ ਸੇਵਕ ਕੀਤੇ, ਨਾਨਕੇ ਅੰਤਲਾਨਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥਾ ਨਾਦ ਵਿਨੋਦ ਕੋੜ ਆਨੰਦ। ਸਰਮਖੰਡ ਕੀ ਬਾਣੀ ਰੂਪ, ਤਿੱਥਾ ਘਾਟ ਘੜੀਆ ਬਹੁਤ ਅਨੂਪ, ਤਾਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪੁੱਛੈ ਪੁਛਤਾਏ, ਤਿੱਥਾ ਘੜੀਆ ਸੁਰਤ ਮਤ ਮਨ ਬੁੱਧ, ਤਿੱਥਾ ਘੜੀਆ ਸੁਰਾ ਸਿੱਧਾ ਕੀ ਸੁੱਧ। ਕਰਮਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨਾ ਕੋਈ ਹੋਰ, ਤਿੱਥਾ ਜੋਧ ਮਹਾਂਮਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਖਥਨੇ ਜਾਏ, ਨਾ ਉਹ ਮਰਹੇ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਕ ਕਰੀ ਆਨੰਦ, ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰਭੰਨ, ਜੇ ਕੋ ਕਥਾ ਤਾਨ ਕਲਾਨਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖਿਆ ਵਿਖਸਾ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰ ਸੁਣਿਆਰ, ਹਰਨ ਮਤ ਵੇਦ ਹਥਿਆਰ, ਭਉ ਖਲਾਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤਕਾਲ, ਘੜੀਆ ਸ਼ਬਦ ਸੱਚੀ ਟਕਸਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਸ਼ਾਨਤਾ ਪ੍ਰਸਾਦ ਚੱਕਰ ਚੇਨ ਯਾਰ ਬਰਨ ਜਾਤ ਯਾਰ ਪਾਤ ਲੈਣ ਜੇ ਰੂਪ ਰੰਗ ਯਾਰ ਰੇਖ ਭੇਖ ਕੋ ਕਾ ਨ ਸਖਤ ਕਹਿ ਅਚਲ ਮੂਰਤੇ ਅਨੁਭਵ ਪ੍ਰਕਾਸ਼ ਸੰਤੋਜ ਕਹਿਜਾ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜਾ ਤਿਰ ਭਵਨਮ ਹੀਪ ਸੁਰ ਨਾਰੇ ਸੁਰ ਨੀਤ ਨਿਤ ਬਨ ਤ੍ਰਿਨ ਕੈਤ ਤੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਂਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਅਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸਤਜਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵਿਆ ਨਮਸਤੰਗ ਭੇਵਿਆ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕ੍ਰਿਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ਾਂਤਾ ਪ੍ਰਸਾ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਅਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਬਰਨ ਹੈ ਅਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਜੂਜ ਹੈ ਜੰਝ ਹੈ ਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਅੰਦਰ ਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਅਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਰੇਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਬ ਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਲੰਗੀ ਨਾਮੇ ਸਮਸਤੀ ਸਰੂਪੇ ਪ੍ਰਬੰਗੀ ਪ੍ਰਮਾਥੇ ਸਮਸਤੀ ਬਬੂਤੇ ਕਲੰਕਨ ਮਿਲਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਨ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਨ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਨ ਪਰਮ ਬਿਰਦੇ ਨਮੋ ਸ਼ਸਤਰ ਪਾਲੇ ਨਮੋ ਅਸਤਰ ਮਾਲੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰਨ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਲ ਮਾਲੇ ਨਮੋ ਰੋਗ ਰੋਗੇ ਨਮਸਤੰ ਸਲਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪ੍ਰਨਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ
अदो उर्द अर्दन अंग हर्ता परम परम परमेश्वर पुष्पालम सदा सर्वदा सिद्ध दाता दयालम अशेदीय भेदीय नामं कामं समस्तो पराजी समस्तस्तताम तेरा जो चाचरी छंद जले हैं थले हैं पीत हैं वे हैं प्रभु हैं जू हैं देश हैं भेस हैं भुजंग प्रजा सन अगाधे बाधे नंदी स्वरूपे नमो सर्व माने समस्ति नाने नमस्तंग निर्नाथे नमस्तंग परमाथे नमस्तंग अंगंजे नमस्तंग अपंजे नमस्तंग अकाले नमस्तंग अपाले नमो सर्व देशे नमो सर्व भेसे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोके नमो शोक शोके नमो सर्व रोके नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृश्यंग नमो सर्व कृष्णंग नमो सर्व रंगे त्रिपंगी नंगे नमो जीव जीवंग नमो बीज बीजे खिजे भिजे समस्तंग प्रसिद्ध कृपालंग स्वरूपे कर्म प्रनासी सदा सर्वदारिद सदंग निवासी चरपर शाल तया प्रसाद अमृत करमे अमृत धर्मे खल जोगे चल भोगे चल राजे टल साजे खल धर्म लख करमंग सर्वंग दाता सर्वंग ज्ञाता सर्वंग भाने सर्वंग माने सर्वंग प्राण सर्वंग त्राण सर्वं भूता सर्वं जूता सर्वं देवं सर्वं पेवं सर्वं काले सर्वं पाले रुआल शाल तया प्रसाद आदि रूपन आदि मूर्त जोन पुरख अपार सर्व मान त्रमान देव भेव आदि उदार सर्व पाल सर्व कालक सर्व कोपन काल जतर तत्र ब्राजी अवतूत रूप रसाल नाम ठावला जात जाकर रूप रांगना रेख आदि पुरख दार मूर्त जोन आदि शेख दे सौर ना भेस जाकर रूप रेख नाराग जतर तत्र दिशा विशाल फैलियो अनुराग नाम का विहीन पेखत धाम न जाए सर्व मान सर्वत्र मान सदैव मान तथाहि एक मूर्त अनेक दर्शन की रूप अनेक खेल खेल खेल खेल अनंत को फिर एक देव भेव न जानी जे वेद और कते रूप रंग न जात पास हो जानी के देव तात्मात न जात जाकर जन मन महीन चक्कर वक्र फिरै चतर चक मान ही पुरतीन लोग चौधरी के बिखै जाग जापे जे जाप आदि देवनाथ मूर्त थापे सब जे थाप परम रूप पुनीत मूर्त पूर्ण पुरख पास सर्व सुरचय स्वयं भवघन भंजन हार काल हीन कला संयुक्त काल पुरख अधीश धर्म धाम सुभरम रहत भूत लख भे संग रंग नरंग जाके जात पात लाभ गर्भ गंजन दुष्ट भंजन मूत दायक काम आप रूप अभी कानुस्त एक पुरख अवतूत गर्भ गंजन सर्व भंजन याद रूप असूत अंगहीन भंजन आत्म एक पुरख पार सर्व लायक सर्व कायक सर्व को प्रतपा सर्व गंता सर्व हंता सर्व ते अनपेख सर्व शास्त्र न जानही जय रूप रंग अर रेख परम वेद पुराण जाके नेत भक्त नित कोट सिमरत प्राण शास्त्र न आप ही व चित मद भार सन पै प्रसाद गुण गण उदार महमा पार आसन भंग उपमा लांगल भव प्रकाश निस्दिन अलासा जाल भाव साहन साहो राजा राजपाल भान दे

ਆਦ ਦੁੱਧ ਪ੍ਰਚਾਲ ਮਿਤ ਗਾਤ ਖਾਨ ਲਿਸਿਆ ਕਰਮਾ ਦਿਸਿਆ ਧਰ ਸਰਬਾ ਪਰ ਲਾਡਿਆ ਨੱਡ ਬਾਡਿਆ ਚਾਚਰੀ ਛਲ ਪਿਆ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੀ ਅਪਾਰੀ ਹਰੀਅੰ ਕਰੀਅੰ ਲਾਮੇ ਕਾਮੇ ਭਜੰਤ ਪ੍ਰਜਾ ਛਲ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਾ ਚਤਰ ਚੱਕਰ ਦਾਨਾ ਚਾਚਰੀ ਛੰਦ ਲਾ ਸਤਰੈ ਲਾ ਮਿਤਰੈ ਲਾ ਭਰਮੰ ਲਾ ਪਿਤਰੈ ਲਾ ਕਰਮੰ ਲਾ ਕਾਏ ਜਲਮੰ ਅਜਾਏ ਲਾ ਚਤਰੈ ਲਾ ਮਿਤਰੈ ਪਰੈ ਹੈ ਪਵਿੱਤਰੈ ਪ੍ਰਤੀਸਾ ਅਦੀਸਾ ਅਦ੍ਰਿਸਾ ਕਰਿਸਾ ਭਗਵਤੀ ਸਾਨੂੰ ਪਿਆ ਪ੍ਰਸਾਦ ਕਹਤੇ ਕਿਆ ਸਿਜ ਦੇਸਾ ਕਿਆ ਭਿਜ ਭੇਸਾ ਕਿਆ ਗੰਜ ਕਰਮੈ ਕਿਹਾ ਭੰਜ ਭਰਮੈ ਕਿਹਾ ਭਿਜ ਲੋਕਾ ਕਿਹਾ ਦਿੱਤ ਸੋਕਾ ਕੇ ਅਵਧੂਤ ਵਰਨਾ ਕੇ ਬਬੂਤ ਕਰਨਾ ਕਿ ਰਾਜਮ ਪ੍ਰਭਾਹ ਧਰਮ ਕੁਝਾ ਹੈ ਕਿਆ ਸੋਕ ਵਰਨਾ ਕਿ ਸਰਬਾ ਭਰਨਾ ਕਿ ਜਗਤਨ ਕੁੱਤੀ ਹੈ ਕਿ ਸਤਮ ਸਤਰੀ ਹੈ ਕਿ ਬ੍ਰਹਮਣ ਸਰੂਪਾ ਕਿ ਭਉ ਅਨੂਪਾ ਕਿ ਆਦ ਅਦੇਵ ਹੈ ਕਿ ਆਪ ਭੇਵੈ ਕਿ ਚਿਤਰਨ ਮਹੀਨਾ ਕਿ ਏਕੈ ਦੀਨਾ ਕਿ ਰੋਜੀ ਰਜਾਕੈ ਰਹੀਮੇ ਰਿਹਾ ਕੈ ਕਿ ਪਾਪ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗਨਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਪੋਖਾ ਕਿ ਸਰਬੱਤਰ ਤਰਾਣਾ ਕਿ ਸਰਬੱਤਰ ਪੁਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਲੈ ਸਦਾ ਪ੍ਰਧਾਨੈ ਕਿ ਸਰਬੱਤਰ ਜਾਪੈ ਕਿ ਸਰਬੱਤਰ ਥਾਪੈ ਕਿ ਸਰਬੱਤਰ ਭਾਲਾ ਕਿ ਸਰਬੱਤਰ ਮਾਲਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰ ਕਲੀਮੈ ਕਿ ਪਰਮ ਪਹੀਮੈ ਕਿ ਆਕਲ ਅਲਾਮਾ ਕਿ ਸਾਹਿਬ ਕਲਾਮਾ ਕਿ ਹੁਸਨਲ ਵਜੂਹੈ ਤਮਾਮਲ ਰਜੂ ਹੈ ਮੇ ਸੁਲ ਸਲਾਮੈ ਸਲੀਕੁਤ ਮਦਾਮੈ ਗਰੀਬੁਲ ਸਖਸਤਾ ਗਰੀਬੁਲ ਪਰਸਤਾ ਬਲੰਦਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰਜੂਅਲ ਨਿਧਾਨਾ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨਾ ਨੇਕੁਲ ਤਰਾਂਗੈ ਭੇਦੈ ਭਾਂਗੈ ਜੀਜਲ ਨਿਵਾਜ ਹੈ ਗਰੀਬੁਲ ਖਰਾਜ ਹੈ ਨਿਰੁਕਤ ਸਰੂਪ ਹੈ ਤਰਮੁਕਤ ਬਿਮੁਕਤੈ ਪ੍ਰਮੁਕਤ ਪ੍ਰਭਾ ਸੁਜੁਗ ਸਦਾ ਹੈ ਸਦਾਉਂ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦਾਵਲ ਕਾਵੈ ਨਿਰਬਾ ਸਰੂਪ ਹੈ ਗਾਧ ਹੈ ਅਨੂਪ ਹੈ ਓਂਗਾਧ ਰੂਪੇ ਅਨਾਦ ਸਰੂਪ ਹੈ ਅਲੰਗੀ ਨਾਮੇ ਤ੍ਰਿਭੰਗੀ ਤ੍ਰਕਾਮੇ ਤਰਬਰਗ ਤਰਬਾਧੇ ਗੰਜੇ ਗਾਧੇ ਸੁਭੰਗ ਸਰਭਾਗ ਸਰਬਾ ਨਰਾਗੈ ਤ੍ਰਿਭੁਗਤ ਸਰੂਪ ਹੈ ਸਿਜ ਹੈ ਸੂਤ ਹੈ ਕਿ ਨਰਕ ਪ੍ਰਨਾਸ ਹੈ ਪ੍ਰਥਲ ਪ੍ਰਵਾਸ ਹੈ ਕਿ ਨਰੁਕ ਨਰੁਕ ਪ੍ਰਭਾ ਸਦਾ ਸਦਾ ਹੈ ਵਿਭੁਕਤ ਸਰੂਪ ਹੈ ਪਰਜੁਗਤ ਅਨੂਪ ਹੈ ਨਰੁਕ ਸਦਾ ਹੈ ਵਿਭੁਕਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਲੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਭੂਤ ਹੈ ਧੂਤ ਹੈ ਨਾਸ ਹੈ ਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖਿਆ ਦੇਖਿਆ ਅਲੇਖ ਹੈ ਭੇਖ ਹੈ ਢਾ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੋ ਨਿਤ ਹੈ ਜਾਤ ਹੈ ਅਜਾਦ ਹੈ ਚਰ ਪ੍ਰਸਾਦ ਪਿਆ ਪ੍ਰਸਾਦ ਸਰਬੰਗ ਹੰਤਾ ਸਰਬੰਗ ਅੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਪ੍ਰਾਣ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੂਤਾ ਸਰਬੰ ਮੁਕਤਾ ਸਾਵਲ ਸੰਤਾ ਪ੍ਰਸਾਦ ਨਮੋ ਨਰਕ ਨਾਸੇ ਸਦਾਉਂ ਪ੍ਰਕਾਸੀ ਅਨੰਦੰ ਸਰੂਪੇ ਭੰਗੰ ਬਬੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਗਾ ਸਰੂਪੇ ਨਿਰਬਾਲ ਬਬੂਤੇ ਲੰਗੀ ਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕਾ ਮਿੱਤੋ ਮੀਕ ਹੈ ਸਦਾਵੰ ਪ੍ਰਭਾ ਹੈ ਜਾ ਹੈ ਅਜਾ ਹੈ ਭਗਵਤੀ ਸ਼ੰਤ ਹੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਰੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫਲ ਸਕਾਨਾ ਹਰਾਸਲ ਫਕਾਨਾ ਕਲੰਕੰਕ ਪ੍ਰਨਾਸ ਹੈ ਸਮਸਤਲ ਨਿਵਾਸ ਹੈ ਗੰਜਲ ਗਰੀਮ ਹੈ ਰਜਾਇ ਕਰਹੀਮ ਹੈ ਸਮਸਤ

ਚੱਕਰ ਭੁਗਤੇ ਸਵਯੰ ਭਵ ਸੁਬੰਧ ਸਰਬਦਾ ਸਰਬ ਜੁਗਤੇ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾੰਗ ਸੰਗੀ ਅਭੰਗ ਬਿਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵ ਸੁਧ ਸਮੂਹ ਸੁਧਾਰ ਕੇ ਦੇਖ ਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ। ਮਾਤ ਕਉ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਬਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਤੁਰੰਗ ਸੇ ਕੁਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਲ ਕੇ ਭੂਪ ਭਲੀ ਬਿਦ ਲਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਲਾਗੇ ਹੀ ਪਾਏ ਪਧਾਰੇ ਜੀਤ ਫਰਾ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਲੰਗਾਰੇ ਗੁੰਜਤ ਗੁਣ ਜਾਣ ਕੇ ਸੁੰਦਰ ਹਿਸਤਰੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਾਲ ਕੇ ਭੂਪਤ ਕੌਣ ਗਲੈਣੇ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਲ ਅੰਤ ਕੋ ਅੰਤ ਕੇ ਧਾਤ ਸਧਾਰੇ ਤੀਰ ਸਲਾਲ ਦਿਆ ਤਮ ਦਾਨ ਸੁਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣਕ ਤੇਵ ਕੁਰਾਨ ਜਮੀਨ ਜਵਾਨ ਸੰਭਾਲ ਕੇ ਪੇਖਾ ਪਾਉਣ ਆਹਾਰ ਜਤੀ ਜਤ ਧਾ ਸਭਾ ਸੁਵਿਚਾਰ ਹਜ਼ਾਰ ਕੇ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਦਾ ਲੇਖਿਆ ਸੁਧ ਸਪਾਹ ਦੁਰੰਤ ਦੁਬਾਹਾ ਸੁਸਾਸਨ ਦੁਰਜਾਨ ਲਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇਲਾ ਹਲਾਂਗੇ ਤੋਰ ਰੀਨ ਮਰੋਰ ਮੁਵਾਸਨ ਮਾਤੇ ਬਤੰਗਨ ਮਾਲ ਮਲਾਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਸਈਆ ਤੋਰਤ ਦੇਸ ਮਲਿੰਦ ਮਵਾਸਲ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਲਾਨ ਕੇ ਤੋੜਨ ਹਾਰ ਸੁਬਾਤਲ ਹੀ ਚੰਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਲਾਇਕ ਜਾਚਕ ਅਨੇਕ ਸਵੇਖ ਦਵਈਆ ਦਾਨਵ ਦੇਵ ਫਨਿੰਦਰ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪਾਂਗੇ ਪੁਨ ਪ੍ਰਤਾਪਨ ਬਾੜ ਜਾਤ ਧੁਨ ਪਾਪਨ ਕੇ ਬੁੰਜ ਕਪਾਂਗੇ ਸਾਸ ਨੂੰ ਪ੍ਰਸੰਨ ਫਰੈ ਜਗ ਸੱਤਰ ਸਬੈਵ ਲੋਕ ਚੁਕਾਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤ੍ਰਿਲੋਕ ਕੋ ਰਾਜ ਕਰਾਂਗੇ ਕੋਟਿ ਸੁਨਾਲਕ ਜਾਜਕ ਦਾਨ ਅਨੇਕ ਸੁਅੰਬਰ ਸਾਜ ਮਰਾਂਗੇ ਬ੍ਰਹਮ ਮਹੇਸਰ ਬਿਸਨ ਸੱਚੀ ਪਤ ਅਲਤ ਫਸੇ ਜਮ ਪਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਹਾ ਭਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਵੱਕ ਧਿਆਨ ਲਗਾਇਓ ਨਹਾਤ ਫਰਿਓ ਲੀਏ ਸਾ ਸਮੁੰਦਰਨ ਲੋਗਿਓ ਪਰ ਲੋਕ ਗਵਾਇਓ ਬਾਸ ਕਿਓ ਬਖਿਆਲ ਸੋ ਬੈਠ ਕੇ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀ ਸੁਣਵਾਇਓ ਕੋ ਬੁਤਾਲ ਕੋ ਪੂਜਤ ਹੈ ਪਸ ਕੋ ਮਰਤਾਲ ਕੋ ਪੂਜਨ ਧਾਇਓ ਪੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਲ ਕੋ ਪੂਜਤ ਹੈ ਪਸ ਕੋ ਮਰਤਾਲ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੀ ਉਪਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਾ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭਾ ਤੁਮ ਘਾਵੋ, ਆਪ ਹਾਥ ਦਾ ਮੋਹਿ ਬਚਾਵੋ, ਸੁਖੀ ਬਸਾ ਮੋਰੋ ਪਰਵਾਰਾ, ਸੇਵਕ ਸਿੱਖ ਸਭਾ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰੀਆ, ਸਭ ਵੈਰਨ ਕੋ ਆਸ ਘਰੀਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਾ ਪਿਆਸਾ, ਤੁਮੇ ਛਾੜ ਕੋਈ ਔਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊ, ਸੇਵਕ ਸਿੱਖ ਹਮਾਰੇ ਤਾਰੀਆ, ਚੁਨ ਚੁਨ ਸਤਰ ਹਮਾਰੇ ਮਾਰੀਆ, ਆਪ ਹਾਥ ਦਾ ਮੁਜਾ ਵਰੀਆ, ਮਰਨ ਕਾਲ ਕਾ ਤ੍ਰਾਸ ਨਿਵਰੀਆ, ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਧੁਜੋ ਕਰੀਓ ਰੱਛਾ, ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕਲਤਾ, ਕਾਲ ਪਾਏ ਬ੍ਰਹਮਾ ਬਵਧਰਾ, ਕਾਲ ਪਾਏ ਸਿਵਜੂ ਅਵਧਰਾ, ਕਾਲ ਪਾਏ ਕਰ ਬਿਸਲ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ, ਜਵਨ ਕਾਲ ਜੋਗੀ ਸਿਵਕੀਓ, ਬੇਦਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬੁਲਾਇਓ, ਦੇਵ ਦੈਤ ਜਛਨ ਉਪਜਾਇਓ, ਆਦਲ ਤੇ ਕੈ ਉਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੌਮਾਰੀ, ਸਕਲ ਪ੍ਰਜਾ ਜਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦਕੀਓ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਕੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ, ਸਲਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣਾ, ਘੱਟ ਘੱਟ ਕੇ ਪੜ ਪੜ ਕੀ ਜਾਣਾ, ਜਾਬੁਦ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਵ ਦੇਹ ਅਪਾਰਾ, ਜਾਵਿਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰਾ, ਆਪ ਆਪਣੀ ਬੂਝ ਉਚਾਰਾ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਆਰੇ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਅਨੀਲ ਅਨਾਦ ਸੰਭ, ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਣ ਅਨੁਮਾਨਤ, ਮਹਾਂ ਮੂੜ ਕਸ਼ ਭੇਦ ਨ ਜਾਣਤ, ਮਹਾਂਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਕੀਰਤ ਲਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਨ ਸਜਾ ਪ੍ਰਥਮ ਸੰਸਾਰਾ, ਏਕਾ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤ ਭੁਜ ਖਾਲ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਨ ਭਇਓ ਸ਼ੰਕਰ ਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਚੰਭਵ, ਆਜੁਗਾ ਸਰੂਪ ਸਵੈਮ ਭਵ, ਆਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਨ ਘਾਤਾ, ਜੇ ਅਸ ਤੂੰ ਤਵ ਸਰਨੀ ਪਰੇ, ਤਿਨ ਕੇ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਵਲ ਭਗ ਪਰੀ ਤਿਹਾਰੀ, ਤਿਨ ਕੇ ਤੁਮ ਸੰਕਟ ਸਭ ਟਾਰੇ, ਜੋ ਕਾਲ ਕੋ ਇੱਕ ਵਾਰ ਤੇ ਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ, ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟਾ ਜਾਹੇ ਨਿਹਰ ਹੋ, ਤਾਂ ਕਿ ਤਾਪ ਤਲਕ ਮੈਂ ਹਰ ਹੋ, ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਸਾਸ ਵੈ ਸਕਾ ਨਾ ਕੋਈ, ਇੱਕ ਵਾਰ ਜਿਲ ਤੁਮੈ ਸੁਭਾਰਾ, ਅਕਾਲ ਫਾਸ ਤੇ ਤਾਹੇ ਉਭਾਰਾ, ਜਿਲ ਨਰ ਨਾਮ ਤਿਹਾਰੋ ਕਹਾ ਧਾਰ, ਦੁਸ਼ਟ ਦੋਖ ਤੇ ਰਹਾ, ਖੜਕੇ ਤੁਮੈ ਸਰਨ ਤਿਹਾਰੀ, ਆਪ ਹਾ ਦੈ ਲਿਹੋ ਬਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੇ ਕਉ ਚਾਕਰਤਾ, ਸ੍ਰੀ ਅਸਤੁਜਾ ਭੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਮਨਸਤ ਫਲ ਪਾਵੈ, ਸੋਈ ਦੂਖ ਨਾ ਕਿਸੈ ਵਿਆਪਤ ਕੋਈ ਅਲਿਲ, ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਣੈ ਮੂੜ ਚਿਤ ਲਾਏ ਚਿਤਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਲ ਨਰ ਕੇ ਰਹੈ, ਹੋ ਜੋ ਜਾਕੀ ਏਕ ਵਾਰ ਚੌਪਈ ਕੋ ਕਹਾ ਚੌਪਈ, ਸੰਬਤ ਸਤਰੈ ਸਹਿਸ ਭਨਿਜਾ, ਅਰਧ ਸਹਿਸ ਫੁਲ ਤੀਨ ਕਹਿਜਾ, ਭਾਦਰਵ ਸੁਦੀ ਅਸ਼ਟਮੀ ਰਵਵਾਰਾ, ਤੀਸ ਤੁਦਰਾ ਗ੍ਰੰਥ ਸੁਧਾਰਾ, ਸਵਈਆ ਪਾਏ ਗਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭੈਵਰੀ ਬਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿ ਸੇਤੀ ਬਲ ਵਜੀਆ, ਵਾਧਾਈਆ ਰਾਗ ਰਤਲ ਪਰਿਵਾਰ ਭਰੀਆ, ਸ਼ਬਦ ਗਾਵਲੇ ਆਈਆ, ਸ਼ਬਦੋ ਤਾ ਗਾਵ ਹੋ ਹਰੀ ਕੇ ਰਾਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਾ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਘਰ ਸਭ ਸਵਾਰਨਾ, ਸਭਨਾ ਗਲਾ ਸਵਰਾਤ ਸਵਾਬੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਕਲੇਰੀ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਬਲ ਆਏ ਵਸਿਆ, ਜਿੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਆਏ ਵਡਿਆਈਆ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾ ਮੇਰਾ ਆਧਾਰੋ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਵਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਬੱਜ ਹੋ, ਕਿਆ ਕਰੇ ਵਿਚਾਰੀਆ, ਤੁਧ ਬਾਸ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਲੋ ਹੁਰਥਾਉ ਨਾਹੀ, ਸ਼ਬਦ ਲਾ ਸਵਾਰੀਆ। ਕਹਿ ਨਾਨਕ ਲਿਵੈ ਬੱਜ ਹੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇ ਕੱਟੇ ਗਿਆਨ ਅੰਜਲ ਸਾਰਿਆ, ਅੰਦਰੋ ਜਿਲਕਾ ਮੋਹ ਟੁੱਟਾ, ਤਿਲਕਾ ਸ਼ਬਦ ਸੱਚਿਆ ਸਵਾਰਿਆ, ਕਾਹ ਨਾਨਕੇ ਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ, ਜਿਸਨੋਂ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦਹਿ ਦੇ, ਸਿੱਖ ਨਾਮ ਲਾ ਸਵਾਰਿਆ, ਗੁਰ ਪ੍ਰਸਾਦੀ ਮਨ ਭਾਇਆ, ਨਿਰਮਲ ਜਿਲਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹੇ ਪਿਆਰੇ, ਸੋਈ ਜਨ ਪਾਵੇ, ਆਵ ਹੋ ਸੰਤ ਪਿਆਰੇ, ਹੋ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕਰੀ ਕਿਤ ਦੁਆਰਾ ਪਾਈਆ, ਤਾਲ ਵਾਲ ਧਨ ਸਭ ਸੌਭ ਗੁਰ ਕੋ ਹੁਕਮ ਲੈ ਪਾਈਆ, ਹੁਕਮ ਲਿਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀ, ਇਹ ਮਨ ਚੰਚਲਾ, ਚਤੁਰਾਈ ਕਿਲੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਲੈ, ਤੂੰ ਸੁਣ ਮਨ ਮੇਰਿਆ, ਹੇ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਲੈ ਕੀਤੀ, ਜਨ ਠਗਵਲੀ ਪਾਈਆ, ਕੁਰਬਾਨ ਕੀਤਾ ਤਿਸਾ ਵਿਟੋ, ਜਨ ਮੋਹ ਮਿੱਠਾ ਲਾਇਆ,

ਕਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਕਬ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖਨਿਹੋ ਤਿੱਖੀ ਵਾਲੋ ਦਿੱਖੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆਰ ਵਾਸਣਾ, ਸੁਬਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਦਰਾਲੀ, ਜਿਉ ਤੂੰ ਚਲਾਹੇ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੇ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ, ਜਿਸਨੋਂ ਕਥਾ ਸੁਨਾਹੇ, ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵਾ ਤਵਾ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕਾ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗਲੀ, ਕਲਾ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਿਤ ਹੋਏ ਸੇ ਜਲਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਹੋਏ ਸੇਜਲਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਿਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜਾਵੇ ਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵ ਹੋ ਸ਼ਬਦ ਲਾਗ ਹੋ, ਹਰ ਸਿਉ ਰਹੋ ਚਿਤ ਲਾਏ, ਕਹਿ ਲਾਲ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿਸਾ ਉਪਜਾਏ ਜੀਓ ਹੋ ਮੈਲੇ, ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਆ ਹਾਰਿਆ, ਇਹ ਤਿਸਲਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਤੁਮ ਸੋ ਸੁਣੇ ਨਾਹੀ, ਫਿਰ ਜੋ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਲਾਹੀ, ਮਨਸਾ ਸਾ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦਾ ਧਿਆਏ, ਅੰਤਰ ਆਤਮਾ ਸੰਭਾਲੇ, ਆਪ ਛੰਡ ਸਦਾ ਰਹਿ, ਪਰ ਨਾ ਗੁਰਬਿਨ ਅਵਰ ਨਾ ਜਾਣਾ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵਾ, ਪਾਵਾ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਹੋ ਬਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ।

ਸਤਿਗੁਰ ਬਿਲਾ ਹੋਰ ਕੱਚੀ ਹੈ ਬਾਲੀ, ਬਾਲੀ ਤਾਂ ਕੱਚੀ ਸਤਿਗੁਰ ਬੱਜ ਹੋਰ ਕੱਚੀ ਬਾਲੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਲੀ। ਹਰ ਹਰ ਨਿਤ ਕਰੇ ਰਸਲਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ ਕਹਿ ਨਾਲ ਸਤਿਗੁਰੂ ਬੱਜ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਤਨ ਹੈ ਹੀਰੇ ਜਿੱਤ ਜਲਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਅਸੰਭਾਓ, ਸ਼ਬਦ ਸਥਿਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜਲਾਓ, ਸਿਵ ਸਾਖਤ ਆਪ ਪਾਏ ਕਾ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੀ ਸੋ ਹੋਵੈ ਇਕ ਸਿਓਲੇ ਬੁਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ।

ਸਾਰ ਨਾ ਜਾਲੀ, ਤੱਤਾ ਸਾਰ ਨਾ ਜਾਲੀ, ਗੁਰੂ ਬਾਝੋ ਤੱਤਾ ਸਾਰ ਨਾ ਜਾਲੀ, ਤਿਹ ਗੁਰੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰੈਲ ਵਿਹਾਰੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਬਲ ਵਸਿਆ, ਬੋਲੇ ਅੰਮ੍ਰਿਤ ਬਾਣੀ ਕਹਾ ਨਾਲ ਸੋ ਤੱਤ ਪਾਏ, ਜਿਸ ਨੂੰ ਵਰਦਿਨ ਹਰ ਲਿਵ ਲਾਗਾ ਜਾਗਤ ਰੈਲ ਵਿਹਾਰੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਬਲਹੋ ਵਿਸਾਰੀਆ, ਬਲਹੋ ਕਿਉਂ ਵਿਸਾਰੀਆ, ਏਵਨ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪਹੁੰਚ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਆ, ਕਹਿ ਨਾਨਕੇਵਨ ਦਾਤਾ ਸੋ ਕਿਉਂ ਬਣੋ ਵਿਸਾਰੀਆ, ਜੈਸੀ ਅਗਲ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਲ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾ ਤਿਸ ਭਾਲਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਸੁਣਕੀ ਲੱਗੀ ਤ੍ਰਿਸਲਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜਾ ਭਾਵ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤੇਰੀ ਵਿੱਚੇ ਮਾਇਆ ਪਾਇਆ, ਹਰ ਆਪ ਬੋਲਕ ਹੈ ਬੋਲਣਾ ਪਾਇਆ ਜਾਏ, ਬੋਲਣਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਆ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਵਿਲ ਰਹੇ ਹਰ ਵਸੈ ਬਣ ਆਏ, ਹਰ ਆਪ ਬੋਲਕ ਹੈ ਭਗਤ ਲਾ ਕੇ ਨਾਨਕਾ ਜਿਨ ਹਰ ਪੱਲਾ ਪਾਏ, ਹਰ ਰਾਸ ਮੇਰੀ ਬਣ ਬਣ ਜਾਰਾ, ਹਰ ਰਾਸ ਮੇਰੀ ਬਣ ਬਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ, ਉਹ ਧਨ ਤਿਲਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਬਲ ਹੋਵਾ ਵਲ ਜਾਰਾ, ਇਹ ਰਸਲਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰਤ ਕਿੱਤਾ ਜਿਚਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਆ, ਹਰ ਰਸ ਬਹੁ ਨਾ ਤ੍ਰਿਸਨਾ ਲਾਗਾ ਆਏ, ਉਹ ਹਰ ਰਸ ਕਰਮੀ ਪਾਈਆ ਸਤਿਗੁਰ ਬਿਨਾਂ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਬਣ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ।

ਸਰੀਰਾ ਵੇਰਿਆ ਇਸ ਜਗ ਮੈਂ ਆਇ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਲ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਾਹ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਦੇਤਰੋ ਮੇਰੀ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਲੇ ਅਵਰ ਨਾ ਦੇਖੋ ਕੋਈ ਹਰ ਬਿਲੇ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਲੇ ਅਵਰ ਨਾ ਕੋਈ ਕਹਿ ਲਾਲਕੇ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਨੋ ਮੇਰੇ ਹੋ ਸਾਚਾ ਸੁਰਲਾ ਲੋ ਪਠਾਏ ਸਾਚਾ ਸੁਰਲਾ ਲੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੋਣੀ ਬਲ ਤਲ ਹਰਿਆ ਹੋਆ ਰਸਲਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਲਾਲਕ ਅੰਮ੍ਰਿਤ ਲਾਭ ਸੁਣਹੋ ਪਵਿੱਤਰ ਹੋ ਸਾਚਾ ਸੁਰਲਾ ਲੋ ਪਠਾਏ ਹਰ ਜੀਓ ਗੁਪਾਲ ਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਲ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰਾ ਲਾਇ ਭਾਵ ਨਿਕਲਾ ਦਸਵਾ ਦੁਆਰ ਦਿਖਾਇਆ ਤੈ ਅਨੇਕ ਰੂਪ ਲਾਓ ਲਵ ਨਿਧ ਤਿਸਦਾ ਅੰਤਲ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋਤਾ ਸੋਹਿਲਾ ਘਰ ਸਾਚਾ ਜਿੱਥਾ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਲਾ ਬੁਝਾਵੇ ਇਹੋ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Wait,

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਧਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ, ਧਨਾਸਰੀ ਮਹੱਲਾ ਪੰਜਵਾਂ।

ਉਹਨੂੰ ਸੂਰਮਾ ਆਖਿਆ ਜਾਂਦਾ ਹੈ। ਸੂਰਮਾ ਕਿਉਂਕਿ ਜੀਵਨ ਦੇ 24 ਘੰਟਿਆਂ ਦੇ ਵਿੱਚੋਂ ਅੰਮ੍ਰਿਤ ਵੇਲੇ ਘੰਟਾ ਜਾਂ ਸੰਧਿਆ ਵੇਲੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹੋ ਅਤੇ ਬਾਕੀ ਸਾਰਾ ਸਮਾਂ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਹੀ ਵਿਚਰ ਰਿਹਾ ਹੈ। ਇਸ ਕਰਕੇ ਇਨਸਾਨ ਦੇ ਹਿਰਦੇ ਉੱਤੇ ਸੰਸਾਰ ਦਾ ਜ਼ਿਆਦਾ ਪ੍ਰਭਾਵ ਹੈ, ਨਿਰੰਕਾਰ ਦਾ ਘੱਟ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਨਾਲ ਜ਼ਿਆਦਾ ਮੋਹ ਪਿਆਰ ਹੈ, ਪਰਮਾਤਮਾ ਨਾਲ ਘੱਟ ਹੈ, ਪਰ ਜਿਹਦਾ ਪਿਆਰ ਪਰਮਾਤਮਾ ਨਾਲ ਬਣ ਗਿਆ ਨਾ ਉਹ ਸੂਰਮਾ ਹੈ। ਸੂਰਮਾ ਕਿਹਨੂੰ ਕਹਿੰਦੇ? ਸੂਰਮਾ ਉਹ ਹੁੰਦਾ ਹੈ ਜਿਹੜਾ ਜੰਗ ਨੂੰ ਜਿੱਤ ਲੈਂਦਾ ਹੈ, ਜਿਹੜਾ ਹਾਰ ਜਾਂਦਾ ਹੈ ਉਹਨੂੰ ਸੂਰਮਾ ਨਹੀਂ ਕਿਹਾ ਜਾਂਦਾ। ਹੁਣ ਮਨੁੱਖਾ ਜਨਮ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤਾ, ਮਨੁੱਖਾ ਜਨਮ ਦੇ ਵਿੱਚ ਆ ਕੇ ਜਿਹੜੀ ਸੁਰਤ ਹੈ ਉਹ ਵਿਕਾਰਾਂ ਵੱਲ ਵੀ ਜਾ ਸਕਦੀ ਹੈ ਅਤੇ ਸੁਰਤ ਨਿਰੰਕਾਰ ਵੱਲ ਵੀ। ਜਿਹਦੀ ਸੁਰਤ ਵਿਕਾਰਾਂ ਵੱਲ ਚਲੀ ਗਈ ਉਹ ਹਾਰ ਗਿਆ, ਅਤੇ ਜਿਹਦੀ ਸੁਰਤ ਨਿਰੰਕਾਰ ਵੱਲ ਚਲੀ ਗਈ ਉਹ ਜਿੱਤ ਗਿਆ। ਉਹਨੂੰ ਕਹਿੰਦੇ ਨੇ ਸੂਰਮਾ ਹੈ ਭਾਈ। ਇਸ ਕਲਯੁੱਗ ਦੇ ਭਿਆਨਕ ਸਮੇਂ ਵਿੱਚ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਗੁਰੂ ਦੇ ਚਰਨਾਂ ਵਿੱਚ ਆਉਣਾ,

ਪਾਤਸ਼ਾਹ ਕਹਿੰਦੇ ਨੇ ਆਤਮ ਜਿਣੈ, ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਆਪਣੀ ਆਤਮਾ ਨੂੰ ਜਿੱਤ ਲੈਂਦਾ ਹੈ। ਸਗਲ ਵਸ ਤਾਕ ਹੈ, ਜਿਹਨੇ ਆਪਣੀ ਆਤਮਾ ਨੂੰ ਜਿੱਤ ਲਿਆ ਸਾਰੀ ਸ੍ਰਿਸ਼ਟੀ ਉਹਦੇ ਵਸ ਵਿੱਚ ਆ ਗਈ। ਜਾ ਕਾ ਸਤਿਗੁਰ ਪੂਰਾ, ਪਰ ਕਦੋਂ? ਜਿਹਦੇ 'ਤੇ ਗੁਰੂ ਰਹਿਮਤ ਕਰਦੇ ਹੈ, ਜਿਹਦੇ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰ ਦੇਣ, ਉਹ ਆਪਣੇ ਮਨ ਨੂੰ ਜਿੱਤ ਲੈਂਦਾ, ਗੁਰੂ ਦੀ ਰਹਿਮਤ ਹੋ ਜਾਂਦੀ। ਅਤੇ ਬਾਣੀ ਪੜ੍ਹਨੀ ਕਿਵੇਂ ਹੈ, ਕਿਵੇਂ ਸੂਰਮਾ ਖਵਾਉਣਾ ਹੈ, ਪਰਮਾਤਮਾ ਦਾ ਨਾਮ ਰੂਪੀ ਰੰਗ ਚੜ੍ਹਦਾ ਕਿਵੇਂ ਹੈ, ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਜੋਤ ਸਮਝਾ ਰਹੇ।

ਬੜੇ ਪਿਆਰੇ ਬੋਲ ਹਨ ਗੁਰੂ ਅਰਜਨ ਦੇਵ ਮਹਾਰਾਜ ਆਖ ਰਹੇ ਨੇ, ਠਾਕੁਰ ਗਾਈਐ ਆਤਮ ਰੰਗ। ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਦੇ ਗੁਣਾਂ ਨੂੰ, ਉਸ ਪਰਮਾਤਮਾ ਦੀ ਭਗਤੀ ਕਿਵੇਂ ਕਰਨੀ ਹੈ। ਮਨ ਦੇ ਤਲ ਤੇ ਨਹੀਂ, ਆਤਮਾ ਦੇ ਤਲ ਤੇ ਕਰਨੀ ਹੈ। ਤੇ ਜਿਹੜੇ ਤੇਰੀ ਆਤਮਾ ਹੈ ਉਹ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਰੰਗੀ ਜਾਵੇ। ਮਨ ਦੇ ਤਲ ਤੇ ਰਹੇਗਾ, ਮਨ ਦੇ ਵਿੱਚ ਤਾਂ ਵਿਚਾਰ ਚੱਲੀ ਜਾਣੇ ਨੇ। ਬਾਣੀ ਪੜ੍ਹਦਿਆਂ ਪੜ੍ਹਦਿਆਂ ਜੇ ਮਨ ਦੇ ਵਿੱਚ ਵਿਚਾਰ ਚੱਲ ਰਹੇ ਨੇ, ਇਹਦਾ ਮਤਲਬ ਮਨ ਦੇ ਤਲ ਤੇ ਬੈਠਾ ਹੈ, ਆਤਮਕ ਤਲ ਤੇ ਨਹੀਂ ਬੈਠਾ। ਕਿਉਂ? ਆਤਮਾ ਸ਼ਾਂਤ, ਮਨ ਹੈਗਾ ਇਹ ਬਾਹਰ ਘੁੰਮੀ ਜਾਂਦਾ ਹੈ। ਮਨ ਦੇ ਤਲ ਤੇ ਰਹਿਣਾ ਸੰਸਾਰਿਕ ਤਲ ਤੇ ਹੈ, ਆਤਮਕ ਤਲ ਤੇ ਰਹਿਣਾ ਨਿਰੰਕਾਰ ਦੇ ਤਲ ਤੇ। ਹੁਣ ਗੁਰੂ ਦੀਆਂ ਚਰਨਾਂ ਵਿੱਚ ਆਪਾਂ ਹਰ ਰੋਜ਼, ਮਹਾਰਾਜ ਦੀਆਂ ਚਰਨਾਂ ਵਿੱਚ ਆਪਾਂ ਹਰ ਰੋਜ਼ ਬਹਿੰਦੇ ਹਾਂ। ਬੈਠਦਿਆਂ ਬੈਠਦਿਆਂ ਕਈ ਵੇਲੇ ਇਨਸਾਨ ਮਨ ਦੇ ਤਲ ਤੇ ਆ ਜਾਂਦਾ ਹੈ, ਵਿਚਾਰ ਚੱਲਣ ਲੱਗ ਜਾਂਦੇ ਨੇ। ਕਈ ਵੇਲੇ ਐਸਾ ਆਨੰਦ ਬਣਦਾ ਸਮੇਂ ਦਾ ਪਤਾ ਹੀ ਨਹੀਂ ਲੱਗਦਾ, ਕੋਈ ਵਿਚਾਰ ਨਹੀਂ ਚੱਲਦਾ, ਉਹਨੂੰ ਆਤਮਕ ਤਲ ਕਹਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਆਤਮਕ ਰੰਗ ਦੇ ਵਿੱਚ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਹੈ। ਇਸ ਗੱਲ ਦਾ ਖਿਆਲ ਰੱਖਣਾ ਹੈ, ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਹਮ ਬੈਠੇ ਤੁਮ ਦੇਹੋ ਅਸੀਸਾਂ। ਮਹਾਰਾਜ ਸਾਡੇ ਅੰਦਰ ਇਹ ਤਾਕਤ ਨਹੀਂ, ਅਸੀਂ ਆਤਮਕ ਰੰਗ ਦੇ ਵਿੱਚ ਤੇਰੇ ਗੁਣਾਂ ਨੂੰ ਗਾ ਸਕੀਏ। ਅਰਦਾਸ ਹੈ ਮਹਾਰਾਜ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਜਾਓ।

ਤੇ ਆਉਣਾ। ਮਾਲਕ ਦੀ ਸ਼ਰਨ ਦੇ ਵਿੱਚ ਆਉਣ ਤੋਂ ਕੀ ਭਾਵ ਹੈ? ਆਪਣਾ ਆਪਾ ਗੁਰੂ ਦੇ ਅੱਗੇ ਕੁਰਬਾਨ ਕਰ ਦੇਣਾ। ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਸੁਰਤ ਨੂੰ ਨਿਰੰਕਾਰ ਦੇ ਨਾਲ ਜੋੜ ਦੇਣਾ। ਪਾਤਸ਼ਾਹ ਕਹਿੰਦੇ ਨੇ ਸਹਿਜ ਸਮਾਵਨ ਸੰਗ ਮਨ ਟਿਕ ਜਾਏ। ਜਦੋਂ ਹਿਰਦੇ ਦੇ ਕੋਲ ਬਾਣੀ ਆ ਗਈ ਨਾ, ਮਨ ਟਿਕ ਜਾਏਗਾ। ਕਿਉਂ? ਜਿੱਥੇ ਬਾਣੀ ਆਈ ਉੱਥੇ ਗੁਰੂ ਆ ਗਏ, ਜਿੱਥੇ ਗੁਰੂ ਆ ਗਏ ਉਹਨੂੰ ਕੌਣ ਸਿੱਟ ਸਕਦਾ ਹੈ। ਅੱਜ ਦਾ ਇਤਿਹਾਸ ਹੈ, ਜਿਸ ਕੰਧ ਕੋਲ ਗੁਰੂ ਨਾਨਕ ਦੇਵ ਮਹਾਰਾਜ ਬਹਿ ਗਏ ਉਹ ਕੰਧ ਅੱਜ ਵੀ ਖੜੀ ਹੈ। 500 ਸਾਲ ਹੋ ਗਏ ਨੇ। ਆਖੋ ਸਤਨਾਮ। ਕੱਚੀ ਕੰਧ ਦੇ ਕੋਲ ਪੱਕੇ ਗੁਰੂ ਆ ਕੇ ਬਹਿ ਗਏ। ਆਖਿਆ ਸੀ ਮਹਾਰਾਜ

ਅਗਲੀਆਂ ਪੰਕਤੀਆਂ ਵਿੱਚ ਭਗਤੀ ਕਰਨ ਵਾਲਿਆਂ ਦੀ ਉਸਤਤ ਕਰ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ। ਪਾਤਸ਼ਾਹ ਵਡਿਆਈ ਕਰ ਰਹੇ ਨੇ ਜਿਹੜੇ ਹਿਰਦੇ ਉਸ ਨਿਰੰਕਾਰ ਨਾਲ ਜੁੜ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਹਿਰਦੇ ਜੁੜ ਗਏ ਪਰਮਾਤਮਾ ਦਿਆਂ ਚਰਨਾਂ ਨਾਲ, ਜਨ ਕੇ ਚਰਨ ਵਸੈ ਮੇਰਾ ਹੀ ਅਰੇ, ਮੇਰੇ ਹਿਰਦੇ ਵਿੱਚ ਉਹਨਾਂ ਦੇ ਚਰਨ ਵਸ ਗਏ। ਉਹਨਾਂ ਦਾ ਸੰਗ ਕਰਨ ਦੇ ਨਾਲ ਇਹ ਦੇਹੀ ਪਵਿੱਤਰ ਹੋ ਜਾਂਦੀ ਹੈ। ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕਹਿ ਸੁਖ ਦੇਹੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹੇ ਵਾਹਿਗੁਰੂ, ਉਹਨਾਂ ਹਿਰਦਿਆਂ ਦੇ ਚਰਨਾਂ ਦੀ ਧੂੜ ਮਿਲ ਜਾਵੇ, ਸਭ ਤੋਂ ਵੱਡਾ ਇਹੀ ਸੁੱਖ ਹੈ। ਜਿਹੜਾ ਹਿਰਦਾ ਪਰਮਾਤਮਾ ਦਾ ਬਣ ਗਿਆ ਨਾ, ਗੁਰੂ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਗੁਰੂ ਮਹਾਰਾਜ ਅੱਜ ਵੀ ਕਰ ਰਹੇ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਅੱਜ ਦੇ ਦਿਨ ਬਟਾਲੇ ਦੀ ਧਰਤੀ 'ਤੇ ਭਾਈ ਮੂਲ ਚੰਦ ਅਤੇ ਬੀਬੀ ਚੰਦੋ ਰਾਣੀ ਜੀ ਦੀ ਬੇਟੀ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ। ਬੜੀਆਂ ਖੁਸ਼ੀਆਂ ਮਹਾਰਾਜ, ਬੜੀਆਂ ਰੌਣਕਾਂ ਲੱਗੀਆਂ। ਕਹਿੰਦੇ ਭਾਈ ਮਰਦਾਨਾ ਜੀ ਬੜੇ ਖੁਸ਼ ਨੇ, ਅੱਜ ਮੇਰੇ ਪੀਰ ਦਾ ਵਿਆਹ ਹੈ, ਅੱਜ ਮੇਰੇ ਗੁਰੂ ਦਾ ਵਿਆਹ ਹੈ, ਅੱਜ ਮੇਰੇ ਵੱਡੇ ਭਾਈ ਦਾ ਵਿਆਹ ਹੈ। ਮਹਾਰਾਜ ਭਾਈ ਮਰਦਾਨਾ ਜੀ ਨੂੰ ਭਾਈ ਕਹਿੰਦੇ ਸਨ, ਭਰਾ ਹੈ ਮੇਰਾ, ਹੈ ਭਰਾ ਹੈ, ਬੜਾ ਪਿਆਰ ਕਰਦੇ। ਜਦੋਂ ਡੋਲੀ ਸੁਲਤਾਨਪੁਰ ਲੋਧੀ ਧਰਤੀ 'ਤੇ ਪਹੁੰਚ, ਭਾਈ ਮਰਦਾਨਾ ਬੜਾ ਖੁਸ਼। ਧੰਨ ਗੁਰੂ ਨਾਨਕ ਦੇਵ ਮਹਾਰਾਜ, ਮਿਹਰ ਦੇ ਘਰ ਦੇ ਵਿੱਚ ਆਏ, ਆਖਣ ਲੱਗੇ ਮਰਦਾਨਿਆ ਬੜਾ ਖੁਸ਼। ਆਖਣ ਲੱਗਾ ਮਹਾਰਾਜ, ਅੱਜ ਮੇਰੇ ਭਰਾ ਦਾ ਵਿਆਹ ਹੋਇਆ, ਅੱਜ ਮੇਰੇ ਪੀਰ ਦਾ, ਮੇਰੇ ਗੁਰੂ ਦਾ ਵਿਆਹ ਹੋਇਆ। ਮਹਾਰਾਜ ਮੇਰਾ ਮਨ ਬੜਾ ਖੁਸ਼। ਅਤੇ ਨਾਲੇ ਭਾਈ ਮਰਦਾਨਾ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਚੋਲਾ ਪਹਿਨਿਆ ਹੋਇਆ ਸੀ ਨਾ, ਉਸ ਚੋਲੇ ਨੂੰ ਬੜੀਆਂ ਰੀਝਾਂ ਦੇ ਨਾਲ ਵੇਖ ਰਹੇ ਨੇ। ਮਹਾਰਾਜ ਚੋਲਾ ਬੜਾ ਸੋਹਣਾ, ਅੱਜ ਤੁਹਾਡੇ ਬਹੁਤ ਫੱਬ ਰਿਹਾ ਸੀ ਚੋਲਾ ਮਹਾਰਾਜ, ਬਹੁਤ ਸੋਹਣਾ ਲੱਗ ਰਿਹਾ ਸੀ। ਆਖਣ ਲੱਗੇ ਮਰਦਾਨੇ, ਬੜਾ ਸੋਹਣਾ ਲੱਗਦਾ ਸੀ। ਹਾਂ ਮਹਾਰਾਜ, ਬਹੁਤ ਸੋਹਣਾ ਲੱਗਦਾ। ਦੱਸ ਕੀ ਮੰਗਣਾ ਚਾਹੁੰਦਾ ਹੈ? ਆਪਾਂ ਜਦੋਂ ਕੋਈ ਖੁਸ਼ੀ ਦੀ, ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਨਾ, ਕੋਈ ਵਧਾਈ ਦੇਵੇ, ਆਪਾਂ ਕਹਿੰਦੇ ਦੱਸ ਕੀ ਚਾਹੀਦਾ ਹੈ? ਮਰਦਾਨਿਆਂ ਦੱਸ ਕੀ ਚਾਹੀਦਾ? ਮਹਾਰਾਜ ਚੋਲਾ ਦੇ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਤਨ ਤੋਂ ਚੋਲਾ ਉਤਾਰਿਆ, ਭਾਈ ਮਰਦਾਨੇ ਨੂੰ ਪਹਿਨਾ ਦਿੱਤਾ। ਬੜਾ ਖੁਸ਼ ਹੋਇਆ, ਝੂਮਦਾ ਫਿਰੇ ਭਾਈ ਮਰਦਾਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ ਮਰਦਾਨਿਆਂ, ਇੱਕ ਗੱਲ ਦਾ ਖਿਆਲ ਰੱਖੀ, ਹੁਣ ਤੂੰ ਸਾਡਾ ਪਹਿਨਿਆ ਹੋਇਆ ਚੋਲਾ ਪਹਿਨ ਲਿਆ ਹੈ ਨਾ, ਇਹ ਚੋਲਾ ਪਹਿਨ ਕੇ ਹੁਣ ਕਿਸੇ ਦੁਨਿਆਵੀ ਬੰਦੇ ਅੱਗੇ ਹੱਥ ਨਾ ਅੱਡੀਆਂ ਖੁਸਤ ਨਾ। ਹੁਣ ਤੂੰ ਸਾਡਾ ਚੋਲਾ ਪਹਿਨਿਆ ਹੋਇਆ ਪਹਿਨ ਲਿਆ ਹੈ, ਇਹ ਚੋਲਾ ਨਿਰੰਕਾਰ ਦੇ ਅੱਗੇ ਹੀ ਝੁਕਦਾ ਹੈ, ਇਹ ਕਿਸੇ ਸੰਸਾਰੀ ਜੀਵ ਦੇ ਅੱਗੇ ਨਹੀਂ ਝੁਕਦਾ, ਕਿਸੇ ਅੱਗੇ ਪੱਲਾ ਨਾ ਅੱਡੇ ਨਹੀਂ ਮਹਾਰਾਜ। ਆਖਣ ਲੱਗੇ ਮਰਦਾਨਿਆਂ, ਰਹਿੰਦੀ ਦੁਨੀਆ ਤੱਕ ਤੇਰਾ ਨਾਂ ਚਮਕਦਾ ਰਹੇਗਾ, ਕਿਉਂ? ਤੂੰ ਸਾਡਾ ਪਹਿਨਿਆ ਹੋਇਆ ਚੋਲਾ ਪਹਿਨ ਲਿਆ, ਆਖੋ ਸਤਨਾਮ। ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਔਰ ਮਾਤਾ ਸੁਲੱਖਣੀ ਜੀ ਦੇ ਸ਼ੁਭ ਆਨੰਦ ਵਿਵਾਹ ਦੀਆਂ

ਇਹ ਅਰਦਾਸ ਹੈ। ਸੱਚੇ ਪਾਤਸ਼ਾਹ ਕਿਰਪਾ ਕਰਿਓ ਮਹਾਰਾਜ, ਸਾਰੀਆਂ ਸੰਗਤਾਂ ਨੂੰ ਹੀ ਖੁਸ਼ੀਆਂ ਦੀਆਂ ਵਧਾਈਆਂ ਸਦਾ ਹੀ ਮਿਲਦੀਆਂ ਰਹਿਣ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ। ਔਰ ਅੱਜ ਭਾਈ ਸਾਹਿਬ ਵੀ ਬੜੇ ਖੁਸ਼ ਨੇ, ਖੁਸ਼ੀਆਂ ਦੇ ਸ਼ਬਦ ਵੀ ਸੁਣਾਉਣਗੇ। ਮਹਾਰਾਜ ਰਹਿਮਤ ਕਰਨ, ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਵਤਾਨ ਸੱਚੇ ਤੁਧ ਆਖੇ ਲੱਖ ਕਰੋੜ। ਸੱਚੇ ਸਵਤਾਨ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ।

ਨਹੀਂ ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਹਾ।

0: ਲੱਗੇ ਮੁੰਦੜੇ ਲਟਕਿਆਂ ਕਿਹਾ ਜਿੱਤਨ ਪਈਏ ਨਾਨਕਾ ਸਿਤਨ ਹੋਵੇ ਸ਼ਹਿਰ ਗਿਆਨ ਗਲੀ ਢੂੰਡੀਏ ਕਿਸ ਨਾ ਗੱਡਾ ਸਾਰ ਕਰਮ ਲੇਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ ਪੌੜੀ
1: ਨਜ਼ਰ ਕਰੇ ਜੇ ਆਪਣੀ ਨਜ਼ਰੀ ਸਤਿਗੁਰ ਪਾਇਆ ਹੈ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ।

ਪਹਿਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜਪੜ ਕਰੇ ਵਿਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪੇ ਪਾਰ ਤੀਰਥ ਨਾਵੈ ਰਚਾ ਪੂਜਾ ਅਗਰਵਾਸ ਬਹਿਕਾਰ।

0: ਝੜ ਝੜ ਪਵਿੰਗਿਆ ਨਾ ਜ਼ਿਕਰ ਦੀ ਕਾਰਨ ਕਿਆ ਦਾਣੀ ਕਰਤਾਰ ਪਵੜੀ
1: ਬਿਨ ਸਤਿਗੁਰ ਕਿਨਹ ਨਾ ਪਾਇਓ ਬਿਨ ਸਤਿਗੁਰ ਕਿਨਹ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਗੁਰ ਪ੍ਰਗਟ ਡਾਕ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ

ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰਨਾ।

ਦੁੱਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਦੁੱਧ ਵੇਖੀ ਜਗਤ ਉਪਾਇਆ। ਇੱਕ ਨਾਨੂ ਤੂੰ ਮੇਲ ਲਹਿ ਇੱਕ ਆਪੋ ਦੁੱਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁੱਧਿਆ ਬੁਝਾਇਆ। ਸਹਿਜੇ ਹੀ ਸੱਚ ਸਮਾਇਆ ਸਹਿਜੇ।

ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇਹੁ ਨ ਵਿਚਾਰੀਐ ਐਸੀ ਕਲਾ ਨਾ ਖੇਡੀਐ ਜਿ ਦਰਗੇ ਗਿਆ ਹਾਰੀਐ ਪੜਿਆ ਤੇ ਉਮੀਆਂ ਵੀ ਚਾਰ ਗੈ ਵਿਚਾਰੀਐ ਮੋਹਿ ਚੱਲੈ ਸੁਗ ਮਾਰੀਐ ਮੋਹਿ

0: ਪਰਾਏ ਬੈਠੀ ਕੁੜੀ ਔਰ ਮਤ ਬੇਟੇ ਵੇ ਮਤ ਬੇਟੇ ਅਨ ਸਾਡਾ ਬੇਟੇ ਤਨ ਬੇਟੇ ਵੇੜ ਕਰੇ ਮਨ ਜੂਠੇ ਚਿਰੀ ਪੇ ਕਹੁ ਨਾਨ ਸਰ ਤਈਏ ਸੋਚ ਹੋਵੇ ਤਾਂ ਸਿਰ ਪਾਈ ਪੌੜੀ
1: ਚੇਤਾ ਅੰਦਰ ਸਭ ਕੋ ਵੇਖ ਨਦਰੀ ਹੇਠ ਤਿਲਾਹਿੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵਡ ਮੇਦਨੀ ਸਹਿ ਸਿਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੁ ਕਰਾਹਿੰਦਾ ਦਰਮੰਗਨ ਭਿੱਖ ਨ ਪਾਇੰਦਾ।

ਨਾਨਕ ਜਿਨੀ ਗੁਰਮੁਖ ਬੁਝਿਆ ਤੇ ਨਾ ਸੂਤਕ ਨਾਹੀ ਪੌੜੀ। ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤੇ ਨਜ਼ਰੀ ਆਈਆ ਜਾਂ ਤਿਸ ਭਾਣਾ ਤਾਂ ਮਨ ਵਸ

ਆਪਣਾ ਜਿਸ ਨਾਹੀਂ ਸੋਚਣ ਕੱਢੀਐ ਕੀਤਾ ਪੋ ਆਪਣਾ ਪਹੀ ਲੇਖਾ ਸੰਡੀਐ ਜਾ ਰਹਿਣਾ ਨਾਹੀਂ ਐਦ ਜਗਤਾ ਕਾਇਦ ਗਰਭ ਹੰਡੀਐ ਮੰਦਾ ਕਿਸੈ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾ ਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਤੇਗ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ, ਬੰਨ ਬੰਨ ਕਟਵਾਏ, ਕੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ,

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੀ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ਼੍ਰੀ ਸੁਖਮਨੀ ਸਾਹਿਬ, ਪੁਰਨ ਪੰਜਾਂ ਬਾਣੀਆਂ ਦੇ ਨਿਤਨੇਮ, ਆਏ ਹੁਕਮਨਾਮੇ ਦੀ ਕਥਾ ਵਿਚਾਰ, ਵਾਹਿਗੁਰੂ ਸਿਮਰਨ ਜਾਪ, ਸੰਪੂਰਨ ਆਸਾ ਕੀ ਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ, ਸੀਤਲ ਹੋਏ ਦੇ ਮਹਾਂਵਾਕਾਂ ਅਨੁਸਾਰ ਪਾਤਸ਼ਾਹ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦਾ ਤੇ ਮਾਤਾ ਸੁਲੱਖਣੀ ਜੀ ਦੇ ਸ਼ੁੱਭ ਵਿਵਾਹ ਅੱਜ ਦੇ ਦਿਨ ਬਟਾਲਾ ਦੀ ਧਰਤੀ 'ਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ ਮਹਾਰਾਜ ਹੋਏ। ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਪਾਵਨ ਪੁੱਤਰ ਅਸਥਾਨਾਂ 'ਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮਹਾਰਾਜ ਜੀਓ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਸਭ ਦੇ ਘਰਾਂ ਪਰਿਵਾਰਾਂ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕਰਨੇ, ਕਾਰਜ ਰਾਸ ਕਰਨੇ, ਮਿਹਰਾਂ ਕਰਨੀਆਂ ਮਹਾਰਾਜ, ਰਹਿਮਤਾਂ ਵਰਸਾਉਣੀਆਂ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਸ਼ਕੇ। ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ। ਪਾਵਨ ਪਿੱਤਰ ਸਥਾਨਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭ ਹਵੇੜੀਆਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਤਸ਼ਾਹ ਪਾਵਨ ਪੁੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ਿਓ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ।

0: ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰਦੇਵ ਨਮੈ
1: ਆਗਪਦੀ
0: ਸਿਮਰੋ ਸਿਮਰ ਸਿਮਰ ਸੁਖ ਪਾਵੂ ਕਲ ਕਲੇਸ਼ ਤਨ ਮਾਏ ਮਿਟਾਵੂ
1: ਸਿਮਰੋ ਜਾਸ ਬਸੰਪਰ ਏਕੈ ਨਾਮ ਜਪਤ ਅਗੰਤ ਅਨੇਕੈ
0: ਵੇਦ ਪ੍ਰਾਣ ਸਿਮਰ ਸੁਧਿ ਅਖਰ ਕਿਨੇ ਰਾਮ ਨਾਮ ਇੱਕ ਅਖਰ
1: ਇਨਕਾ ਏਕ ਜੀਵ ਸਾਵੈ ਤਾਕੀ ਮਹਿਮਾ ਗਨੀ ਨਾ ਆਵੈ
0: ਤਾਕੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਦਾਰੋ
1: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਤੂ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ

0: ਸਿਮਰਨ ਹੋਏ ਸੁਫਲਾ, ਪ੍ਰਭ ਕੇ ਸਿਮਰਨ ਸੁਫਲ ਫਲਾ।
1: ਜੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ।
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ।
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ।
0: ਪ੍ਰਭ ਕੈ ਸਿਮਰਨ ਨਹੀਂ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ।
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾ ਹੈ ਸਮਾਏ।
0: ਪ੍ਰਭ ਜੀ ਬਸੇ ਸਾਧ ਕੇ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।
1: ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ।
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ।
1: ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ।
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ।
1: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ।
0: ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ।
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ।
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ।
1: ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ।
0: ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ।
1: ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ।
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ।
1: ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ।
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ।
1: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ।
0: ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ।
1: ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਾਹੋਂ ਕੁੰਟ ਜਾਤੇ।
0: ਹਰ ਸਿਮਰਨ ਤਾਰੀ ਸਭ ਤਰਨਾ।

0: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਬਿਆਨ ਦੂ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
1: ਪੁਨੇ ਚਰ ਕਰਤਨੀ ਤਰੈ ਹਰ ਕੋ ਨਾਮ ਕੋਟ ਪਾ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ
1: ਸਗਲ ਸਿਜ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ
1: ਅੰਕ ਮਾਇਆ ਰੰਗ ਤਿਕ ਨ ਬਜਾਵੇ ਹਰ ਕਾ ਨਾਮ ਜਪਤ ਰਹਾਵੇ
0: ਜਿਹ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮ
0: ਛੂਟਤ ਨਹੀਂ ਕੋਟ ਲਖ ਵਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੈ ਬਿਸ਼ਰਾਮ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ
1: ਜੇ ਮਾਰ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਸੰਤੋਸਾ
0: ਜਿਹ ਪੈਂਡੇ ਮਹਾ ਅੰਧ ਗੁਵਾਰਾ ਹਰ ਕਾ ਨਾਮ ਸੰਗ ਉਜੀਆਰਾ
1: ਜਹਾਂ ਪੰਤੇ ਰਾਖੋ ਨਸਿਆਨੂ ਹਰ

0: ਹਰ ਹਰ ਅੰਮ੍ਰਿਤ ਵਰਖੈ।
1: ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਬਿਖਰਾਮ।
0: ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਤਰੇ ਜਨ ਕੋਟ।
1: ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ।
2: ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਰੰਜਨ ਕੀ ਨੋਦਾਨ।
1: ਮਨ ਤਨ ਰੰਗ ਰਤੇ ਰੰਗ ਇੱਕੈ, ਨਾਨਕ ਜਨ ਕੈ ਬਿਰਤ ਵਿਵੇਕੈ।
2: ਹਰ ਕਾ ਨਾਮ ਜਨ ਕੋ ਮੁਕਤ ਜੋਤ, ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ।
1: ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨਾ ਭੰਗ।
0: ਹਰ ਕਾ ਨਾਮ ਜਨ ਕੀ ਵਡਿਆਈ।

0: ਹਰਿ ਹਰਿ ਦੇਵਾ।
1: ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ।
0: ਹਰ ਹਰ ਜਨ ਕੈ ਓੜ ਸਤਾਨੀ, ਹਰ ਪ੍ਰਤਾਪ ਜਾਣੇ ਹੋਰ ਨ ਜਾਣੀ।
1: ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ।
0: ਹਰ ਪੈ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤ ਨੀ ਛਪੈ।
1: ਹਰ ਕੀ ਭਗਤ ਮੁਕਤ ਵੋ ਕਰੇ, ਨਾਨਕ ਜਨ ਸੰਗ ਕੀਰਤੇ ਤਰੇ।
0: ਪਾਰ ਜਾਤੇ ਹਰ ਕੋ ਨਾਮ,
2: ਤਾਂ ਤੇ ਹਰ ਹਰ ਗੁਣ ਗਾਮ।
1: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ।
2: ਨਾਮ ਕੀ ਮਹਿਮਾ ਸੰਤ੍ਰਿਤ ਵਸੈ, ਸੰਤ ਪ੍ਰਤਾਪ ਦੁਸਮਸੈ।
1: ਸੰਤ ਕਾ ਸੰਗ ਬੜ ਭਾਗੀ ਪਾਈਐ,

0: ਆਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਬਖਿਆਨ ਅਨੇਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਅਗਨ ਮਾਹੇ ਹੋਮਤ ਪ੍ਰਾਣ ਨਿਕ ਅਸਵਰ ਹੈਵਰ ਭੂਮ ਦਾਨ
1: ਕਰਮ ਕਰੇ ਆਸਨ
0: ਨਿਮਕ ਨਿਮਕ ਕਰ ਸ੍ਰੀ ਕਟਾਵੈ ਤੋ ਪੀ ਹੁਮੈ ਮਹਿਲ ਨਾ ਜਾਵੈ ਮਨ ਕਾਮਨਾ ਤੀਰਥ ਦੇ ਛੁਟੈ ਗਰਵ ਗੁਮਾਨ ਨ ਮਨ ਤੇ ਹੁਟੈ
1: ਸੋਚ ਕਰੇ ਦਿਨ ਸਿਆ ਰਾਤ ਮਨ ਕੀ ਮਹਿਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਪਾਪ ਦਰਗਹਿ ਨਹੀਂ ਸਿਜੈ ਅਵਰ ਕਰਤੂਤ ਸਗਲੀ ਜਮ ਜਾਨੈ ਗੋਬਿੰਦ ਭਜਨ ਬਲ ਤਿਲ ਨਹੀਂ ਮਾਨੈ
1: ਨਾਮ ਜਪਤ
0: ਚਾਰ ਪਦਾਰਥ ਜੇ ਕੋ ਮੰਗੈ ਸਾ ਜਿਨ੍ਹਾਂ ਕੀ ਸੇਵਾ ਲਾਗੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੁਮੈ ਛੋਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਆਪਸ ਪੂ ਜੋ ਜਾਣੈ ਨੀਚਾ ਸੋ ਗਨਿਐ ਸਭ ਤੇ ਉੱਚਾ
1: ਮਨ ਹੋਏ ਸਗਲ ਕੀ ਰੀਨਾ ਹਰਿ ਨਾਮ ਕਿਨ ਕਟ ਕਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ।

0: ਕਰਾਵਨ ਹਾਰ ਸੁਆਮੀ ਸ਼ਗਲ ਘਟਾ ਕੇ ਅੰਤਰ ਜਾਮੀ ਕੁਮਰੀ ਉਸਤਤ ਕਮਤੇ ਹੋਏ ਨਾਨ ਕਬਰ ਨ ਜਾਣ
1: ਸਕੋਏ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਰਸਨ ਬਖਾ।

0: ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਤਿਸ਼ਤਾਨੀ
1: ਜਿਨ ਤੋਂ ਸਾਜ ਸਵਾਰ ਸਿੰਗਾਰਿਆ ਗਰ ਭਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ
1: ਬਿਰਧ ਪਿਆ ਉਪਰ ਸਾਖ ਸੈਨ ਮੁਖੇ ਅਪਿਆਉ ਬੈਠ ਕੋ ਦੇਣ
0: ਇਹ ਨਿਰਗੁਣ ਗੁਣ ਕਛੂ ਨਾ ਬੁਝੇ ਬਖਸ਼ ਲਿਓ ਤਾਂ ਨਾਨਕ ਸੀਜੇ
1: ਜੇ ਪ੍ਰਸਾਦ ਤਾਰੇ ਉਪਰ ਸੁਖ ਵਸੈ ਸੁਖ ਪ੍ਰਾਪਤ ਮੀਤ ਪੰਥਾ ਸੰਗ ਹਸੈ
0: ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ
1: ਜੇ ਪ੍ਰਸਾਦ ਭੋਗੇ ਸਵਰਸਾ ਸਗਲ ਸਮਗਰੀ ਸੰਸਾਥ ਬਸਾ
0: ਦੀਨੇ ਹੱਥ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋ ਮੂੜ ਅੰਧ ਵਿਆਪੇ ਨਾਨਕ
0: ਆਦ ਅੰਤ ਜੋ ਰਾਖਣ ਹਾਰ ਤਿਸ ਤੋਂ ਪ੍ਰੀਤ ਨਾ ਕਰੇ ਇੱਕ ਵਾਰ
2: ਜਾ ਕੇ ਸੇਵਾ

0: ਆਏ ਪੂਲਣ ਹਾਰ ਨਾਨਕ ਰਾਖਣ ਹਾਰ ਅਪਾਰ
1: ਰਤਨ ਤਿਆਗ ਕੌੜੀ ਸੰਗ ਰਚੇ ਸਾਥ ਸੋ ਝੂਠ ਸੰਗ ਮਚੇ
0: ਜੋ ਸ਼ਰਣਾ ਸੋ ਅਤਰ ਕਰ ਮਾਨੇ ਜੋ ਹੋਮਣ ਸੋ ਦੂਰ ਪਰਾਨੇ
1: ਜੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹਰੇ
0: ਚੰਦਨ ਲੇਪ ਤਾਰੇ ਧੋਏ ਗਰਦ ਪੀਤ ਭਸਮ ਸੰਗ ਹੋਏ।

0: ਤਉ ਸਮਝੇ ਪੂਰਾ
1: ਕਾਂ ਕਿਸਨਪਤ ਗਾਵੇ ਕੁੰਗ ਜਤਨ ਕਰੇ ਤੋ ਕੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਉਸ ਗਵਣ
1: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਕਰੇ
0: ਸੰਗ ਸਹਾਈ ਸੋ ਆਵੇ।

0: ਜਿਸ ਜਨ ਆਪਣਾ ਹੁਕਮ ਮਨਾਇਆ ਸਰਵ ਥੋਕ ਨਾਨਕ ਤਿਨ ਪਾਇਆ
1: ਅਗੰਟ ਸੌ ਪਨੀਂਦੇ ਰਾਸ ਆਤੀਤ ਵਰਤੇ ਅੰਦੁਲਾਸ
0: ਆਪਣੇ ਮਾਨ ਕਿਸ ਬਰਸਾ ਲੈ ਅਗਿਆਨੀ ਮਨ ਰੋਸ ਕਰੇ
1: ਆਪਣੀ ਮੱਟੀ ਤਾਪ ਹੀ ਖੋਵੇ ਔਰ ਉਸਕਾ ਵਿਸ਼ਵਾਸ ਨ ਹੋਵੇ
0: ਜਿਸ ਕੀ ਬਸਤਿਸ ਆਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ
1: ਉਸਤੇ ਚੌਕਣ ਕਰੇ ਨਿਹਾਲ ਨਾਨਕ ਸਾਹਿਬ ਦਾ ਦਿਆਲ
0: ਅਨਕ ਭਾਂਤ ਮਾਇਆ ਕੇ ਹੇਤ ਸਹਿ ਪਰ ਹੋਵਤ ਜਾਣਤ ਨੇਤ
1: ਵੇਖੇ ਛਾਇਆ ਸੋ ਰੰਗਲਾਵੈ ਉਹ ਬਿਨਸੇ ਉਹ ਮਨ ਪਛਤਾਵੈ
0: ਜੋ ਦਿਸੇ ਸੋ ਚਾਨਣਹਾਰ।

0: ਮਿਥਿਆ ਤਨ ਤਨ ਵਿਕਮ ਸੰਭਾਇਆ ਮਿਥਿਆ ਹੋਮੇ ਮਮਤਾ ਮਾਇਆ
1: ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਕਰਾਲ
0: ਮਿਥਿਆ ਰਤ ਹਸਤੀ ਅਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਫੇਕ ਹਸਤਾ
1: ਮਿਥਿਆ ਤ੍ਰੋ ਮੋ ਅਪਮਾਨ ਮਿਥਿਆ ਆਪਸ ਉਪਰ ਕਰਦਕ ਮਾਨ
0: ਅਸਥਿਰ ਭਗਤ ਸਾਧ ਦੀ ਸਰਣ ਨਾਨਕ ਜਪ ਜਪ ਜੀਵੇ ਹਰ ਕੇ ਚਰਣ
1: ਮਿਥਿਆ ਸਰਮ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰ ਕੋਹਿਰੇ
0: ਮਿਥਿਆ ਨੇਤਰ ਪੇਖਤ ਪਰ ਤਰ ਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ
1: ਮਿਥਿਆ ਚਰਨ ਪਰ ਵਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲਭਾਵੇ
0: ਮਿਥਿਆ ਤਨਿ ਪਰ ਵਕਾਰਾ ਮਿਥਿਆ ਬਾਸ ਲੇ ਸੇਕਾਰਾ
1: ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ

0: ਇਥੇ ਸਭ ਕਾਮ ਜੋ ਕਿਰਪਨ ਕੇ ਨਰਾਰ ਧਾਮ
1: ਤਨ ਤਨ ਤੇ ਜਨ ਜੈਕਟ ਵਸਿਓ ਹਰ ਨਾਉ ਨਾਨਕ ਤਾਂਕੇ ਬਲ ਬਲ ਜਾਉ
0: ਰਹਿ ਤਵਰ ਕਛ ਅਵਰ ਕਮਾਵਤ ਮਾਨੀ ਪ੍ਰੀਤ ਮੁਖੋ ਗੰਡ ਲਾਵਤ
1: ਜਾਨਨ ਹਾਰ ਪ੍ਰਭੂ ਪਰਦੀਨ ਬਾਰ ਵੇਖ ਨਾ ਕਾਹੂ ਪੀਨ
0: ਔਰ ਪਜੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ
1: ਜਿਸਕੇ ਅੰਤਰ ਬਸੇ ਨਿਰਕਾਰ ਦਿਸਤੀ ਸੀ ਕਰੇ ਸੰਸਾਰ
0: ਜੋ ਤੁਮ ਭਾਨੇ ਤਿਮ ਪਰ ਜਾਤਾ ਨਾਨਕ ਕੁੰਜਨ ਚਰਨ ਪਰਾਤਾ
1: ਕਰੋ ਬੇਨਤੀ ਪਾਠ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ
0: ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾ ਕਿਸੇ ਦੂਰ ਜਨਾਵਤ ਨੇਰਾ
2: ਪਾਪ
1: ਆਪ ਕਿਸੇ ਦੂਰ
0: ਜਨਾ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬਚਾਵਤ ਨੇਰਾ

0: ਜੀ।
1: ਜੈ ਪ੍ਰਸ਼ਾਸਤ ਅੰਮ੍ਰਿਤ ਖਾਵੇ ਤਿਸ਼ਠਾ ਕਰ ਕੋ ਰਖ ਮਨ ਮਾਹੇ।
0: ਜੈ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ।
1: ਜੈ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ।
0: ਅੰਦਰ ਤਿਸੇ ਧਿਆਏ ਸਦਾ ਮਨ ਅੰਦਰ।
1: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਦਸਨਾ ਅਠ ਪੈਰ ਸਿਮਰੋ ਤਿਸ ਰਸਨਾ।
0: ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆ ਮਨ ਜੋਗ।
1: ਜੈ ਪ੍ਰਸਾਦ ਪਾਠ ਪਟੰਬਰ ਹੜਾਵੇ ਤਿਸੇ ਧਿਆਵ ਕਤ ਅਵਲ ਲਵਾਵੇ।
0: ਜੈ ਪ੍ਰਸਾਦ ਸੁਖ ਸਹਿ ਸੁਈ ਜੇ ਮਨ ਆਠ ਪੈਰ ਤਾਂ ਕਾ ਜਸ ਸੁਈ ਜੈ।
1: ਜੈ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਵਖਾਨੇ।
0: ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
1: ਪ੍ਰਭ ਕੀ ਜਪਤ

0: ਸਿੰਗਲ ਹੋਤ, ਸਾਧ ਸੰਗ ਮਲ ਸਗਲੀ ਖੋਤ,
1: ਸਾਧ ਸੰਗ ਮਿਟੇ ਅਭਿਮਾਨ, ਸਾਧ ਸੰਗ ਪ੍ਰਗਟੇ ਸੋ ਗਿਆਨ,
0: ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ,
1: ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਸੰਗ ਏਕ ਉਪਰ ਜਤਨ,
0: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ,
1: ਸਾਧ ਕੇ ਸੰਗ ਗੁਜਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲ,
0: ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ,
1: ਸਾਧ ਸੰਗ ਹੋਏ ਸਭ ਕੀ ਦੇਨ, ਸਾਧ ਕੇ ਸੰਗ ਮਨੋਹਰ ਬਹਿਨ,
0: ਸਾਧ ਕੇ ਸੰਗ ਨਾ ਕਤਹੂ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ,
1: ਸਾਧ ਕੇ ਸੰਗ ਮਾਇਆ ਤੇ ਪਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ,
0: ਸਾਧ ਸੰਗ ਦੁਸਤ

0: ਚਿੰਤਾ ਸੁਣੇ ਤੇ ਤਬ ਖਿਆਨੈ।
1: ਸਾਧ ਕੀ ਉਪਮਾ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ,
0: ਸਾਧ ਕੀ ਸੋਭਾ ਕਾ ਨਹੀਂ ਅੰਤ, ਸਾਧ ਕੀ ਸੋਭਾ ਸਦਾ ਬਿਆੰਤ।

0: ਰਾਸ਼ਟਰਪਤੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ
1: ਹਟੈ ਰੂਪ ਨ ਪੇਖੇ ਨੇਤਰ ਸਾਧ ਕੇ ਚੈ ਸੰਸੰਗ ਹੇਤ
0: ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕਉ ਮੰਦਾ
1: ਗੁਰ ਪ੍ਰਸਾਦ ਦੇਖਿਆ ਪਰ ਹਰੇ ਮਨ ਕੀ ਬਾਸਨਾ ਕਰੇ
0: ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੇ ਤਨ ਸੰਗਰਾਚੈ
0: ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਆਪ ਦਿੜੈ ਅਵਰੈ ਨਾਮ ਜਪਾਵੈ ਨਾਨਕਿਓ ਵੈਸਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੈ ਬਿਨਸੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾਂ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ
1: ਭਗਵੰਤ ਕੀ